ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ।

ver, né?

出来。

Right.

¡Saperita, hermano!

मन लीना

0: ਵਡਭਾਗੀ ਅਨਹਦ ਵਜਿਆ।
1: ਅੰਚੇ ਸ਼ਬਦ ਵਜੇ ਮਤ ਗੁਰਮਤ।

फूल राम सब देखया, गुर शब्दी अनहद बजया।

शीतला तावे, खर बाहन ओठार उड़ावे। शिव शिव करते

सवे मुए है, केते कृष्ण पए हैं, अंत सवे गए हैं, हाथों एक रंबई।

ਹਾਂ ਤਾਂ ਏਕ ਰਮਈਆ ਲੈ ਹਾਂ ਆਨ ਦੇਵ ਬਦਲਾ ਬਨ ਦੇ ਹਾਂ ਸ਼ਿਵ ਸ਼ਿਵ ਕਰਤਾ ਜੋ ਨਰ ਧਿਆਵੇ ਬਲਦ ਚੜੈ ਡੋਰੂ ਟਮਕਾਵੇ ਕਾਲ ਪਾਏ ਬ੍ਰਹਮਾ ਬਬ ਧਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਨਮਸਕਾਰ ਤਿਸੀ ਵੇਦ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਨਮਸਕਾਰ ਹੈ ਤਾਏ ਹਮਾਰਾ ਨਮਸਕਾਰ

गुर सतगुरु सब धन कहो गुर सतगुरु।

பட்டி பிரேம பகத்து மண்ணீனா நெத் பாஜே.

ਸੀਸ ਮੁੰਡਾ ਮੈਂ ਕਹੋ ਤੇ ਜਸ ਕੈਸੇ ਹਰ ਪਾਵੇਂ ਕੇਸਨ ਨਰ ਧਾਰੇ ਹੈ ਜਬ ਹੀ ਪੂਰਨ ਰੂਪ ਹੋਏ ਹੈ ਤਬ ਹੀ ਕੇਸਨ ਨਰ ਧਾਰੇ ਹੈ ਜਬ ਹੀ ਪੂਰਨ ਰੂਪ ਹੋਏ ਹੈ ਤਬ ਹੀ ਕੇਸ ਏਕ

ਸੱਜਣ ਸੱਚਾ ਪਾਤਸ਼ਾਹੋ ਸਿਰ ਸ਼ਾਹਾਂ ਦਾ ਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ ਸੁਖ ਹੁਟਲ ਗੁਰਸੇਵੀਐ ਅਹਿਨਸ ਸਹਿਜ ਸੁਭਾਅ

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਾਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵੈ ਜੇ ਸੋਚੀ ਲੱਖ ਵਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਕਿਵ ਸੁਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸਾਨ ਗਾਵੈ ਕੋ ਸਾਜ ਕਰੇ ਤਨਖੇ ਗਾਵੈ ਕੋ ਜੀ ਲੈ ਫਿਰ ਦੇ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਹੁਕਮੀ ਹੁਕਮ ਚਲਾਏ ਰਾਹ

0: ਮਹ ਕੇ ਬੋਲਣ ਬੋਲੀ ਅਜ ਸੁਣ ਧਰੇ ਪਿਆਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ
1: ਨਾਨਕ ਏ ਵੈ ਜਾਣੀ।

0: ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰਸੋ ਘਰ ਲੈ ਜਾਈ
1: ਗੁਰਮੁਖ ਨਾਦੰਗ ਗੁਰਮੁਖ ਵੇਦੰਗ ਗੁਰਮੁਖ ਰਹਿ ਸਮਾਈ
0: ਗੋਰੀ ਸ਼ਿਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ
1: ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ
0: ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ
1: ਨਾਵਾ ਜੇ ਤਿਸ ਭਾਵਾ ਬਿਨ ਭਾਣੇ ਕੇ ਨਾਏ ਕਰੀ
0: ਜੇਤੀ ਸਿਰ ਠੋ ਪਾਈ ਵੇਖਾਂ ਬਿਨ ਕਰਮਾ ਕੇ ਮਿਲੈ ਲਈ
1: ਮਤ ਵਿਚ ਰਤਨ ਜਵਾਹਰ ਮਾਣਕ ਜੇ ਇਕ ਗੁਰ
0: ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ
1: ਜੇ ਜੁਗ ਚਾਰੇ ਯਾਰ ਜਾ ਹੋਰ ਦਸੂਣੀ ਹੋਏ
0: ਨਵਾਂ ਖੰਡਾ ਵੇ ਜਾਣੀਏ ਨਾਲ ਚੱਲੇ ਸਭ ਕੋਏ
1: ਚੰਗਾ ਨਾ ਔਰ ਖਾਇ ਕੈ ਜਸ ਕੀਰਤ ਜਗਲੇ
0: ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕੇ
1: ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ
0: ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ
1: ਦੇਹਾ ਕੋਏ ਨ ਸੁਝਈ ਜੇ ਤਿਸ ਗੁਣ ਕੋਏ ਕਰੇ
0: ਸਿਧ ਪੀਰ ਸੁਰਨਾ ਸੁਨੇ ਧਰ ਧਵਲਿਆ।

0: ਸੁਣਿਆ ਲਾਗੇ ਸਹਿਜ ਧਿਆਨ
1: ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪ ਕਾਰਨ।

0: ਗੁਰ ਕਹੀ ਨਾ ਜਾਏ, ਜੇ ਕੋ ਕਹਿ ਪਿਛੈ ਪਛਤਾਏ।
1: ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਵੈ ਕਰਨ ਵਿਚਾਰ।
0: ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ।
1: ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ।
0: ਮੰਨੈ ਮੋ ਝੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ।
1: ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ।
0: ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਾਤਸ਼ਾਹ ਪ੍ਰਗਟ ਜਾਏ।
1: ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸਿੱਧੀ ਸਨਵੰਤ।
0: ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ।

0: ਸਾਬਤ ਨਿਰੰਕਾਰ
1: ਸੰਖ ਜਾਪ ਸੰਖ ਭਾਉ ਸੰਖ ਪੂਜਾ ਸੰਖ ਤਪ ਤਾਉ
0: ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ
1: ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਸੰਖ ਦਾਤਾਰ
0: ਸੰਖ ਸੂਰ

0: ਨਿਰੰਕਾਰ
1: ਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਖੋਰ
0: ਸੰਖ ਅਮਰ ਕਰ ਜਾਹੇ ਜੋਰ ਸੰਖ ਗਲ ਵਡ ਤਿਆ ਕਮਾਹੇ
1: ਸੰਖ ਪਾਪੀ ਪਾਪ ਕਰ ਜਾਹੇ ਸੰਖ ਕੂੜਿਆਰ ਕੂੜੇ ਫਰਾਹੇ
0: ਸੰਖ ਮਲੇਸ਼

0: ਲਿਖਣ ਬੋਲਣ ਵਾਣ ਅੱਖਰਾਂ ਸਰ ਸੰਜੋਗ ਵਖਾਣ
1: ਜਿਨੇ ਲਿਖੇ ਤਿਸ ਨਾਹੇ ਜੇ ਫਰਮਾਏ ਤੇ ਪਾਏ
0: ਦਿੱਤਾ ਕੀਤਾ ਦਿੱਤਾ ਨਾ ਵਰਨਾਵੇ ਨਾਹੀ ਕੋ ਥਾਉ
1: ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ
0: ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਭਰੀਐ ਹੱਥ ਪੈਰ ਧੰਦੇ ਪਾਣੀ ਧੋਤੈ ਉਤਰਸੇ
0: ਮੂਤ ਪ੍ਰੀਤਿ ਕਾ ਪੜ ਹੋਏ ਦੇ ਸਾਬੂਨ ਲਈ ਆਹੁ ਧੋਏ
1: ਭਰੀਐ ਮਤ ਪਾਪ

0: ਮੰਨਿਆ ਮਨ ਕੀਤਾ ਭਾਉ ਅੰਤਰ ਗਤੀ ਰਸਮਲਾ
1: ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ
0: ਸਵਾਸਤਾਤ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਜਾਓ
1: ਸੋ ਵੇਲਾ ਵਕਤ ਕਵਨ ਕਵਨ ਥਤ ਕਵਨ ਵਾਰ
0: ਕਵਨ ਸਿਰੁਤੀ

0: ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੈ ਸੋਈ,
1: ਕਿਉ ਕਰਿ ਆਖਾਂ ਕਿਉ ਸਲਾਹੀ ਕਿਉ ਵਰਣੀ ਕਬ ਜਾਣਾ,
0: ਨਾਨਕ ਆਖਣ ਸਭ ਕੋ ਆਖੈ ਇਕ ਦੋ ਇਕ
1: ਸਿਆਣਾ, ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ,
0: ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ,
1: ਪਾਤਾਲਾ ਪਾਤਾਲਾ ਖਾਗਾ ਸਾਇਆ ਗਾਸ,
0: ਓੜਕ ਓੜਕ ਭਾਲ ਥਕੇ ਵੇਦ ਕਹਿਣੇ ਇਕ ਬਾਤ, ਸਭ
1: ਅਠਾਰਾਂ ਕਹਿਣ ਕਤੇਬਾਂ ਸਲੂ ਇਕ ਧਾਤ,
0: ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ,
1: ਨਾਨਕ ਵੱਡਾ ਆਖੀ ਆਪੇ ਜਾਣਾ ਆਪ,
0: ਸਲਾਹੀ ਸਲਾਹਾ ਇਤੀ ਸੁਰਤ ਨਾ ਪਾਈਆ।

0: ਸਿਪਾਹੀ ਖਾਏ,
1: ਕਿਆ ਦੂਪ ਸਦ ਮਾਰੇ ਪੈਦਾ ਤੇਰੀ ਦਾ ਤਾਰ,
0: ਬੰਦ ਕਲਾਸੀ ਭਾਣੇ ਹੋਏ ਹੋਰ ਆਖ ਨਾ ਸਕੇ,
1: ਦੂਪ ਖਾਏ ਕਾਖਨ ਪਾਏ ਉਹ ਜਾਣੇ ਜੀਤੀਆਂ ਮੁਹਿ ਖਾਏ,
0: ਆਪੇ ਜਾਣੇ ਆਪੇ ਦੇ ਆਖੇ ਸੇਪੇ ਕੇ,
1: ਜਿਸਨੂੰ ਬਖਸ਼ੇ ਸਿਪਸਾ ਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ,
0: ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਮੁੱਲ ਭੰਡਾਰ,
1: ਅਮੁੱਲ ਲੈ ਜਾਏ ਮੁੱਲ ਭਾਏ ਮੁੱਲਾ ਸਮਾਹੇ,
0: ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਤੁਲ ਅਮੁੱਲ ਪਰਵਾਨ,
1: ਅਮੁੱਲ ਬਖਸ਼ਿਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ,
0: ਅਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ,
1: ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰੇ ਵਖਿਆਨ,
0: ਆਖੇ ਪਰਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ,
1: ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ,
0: ਆਖੇ ਦਾਨਵ ਆਖੇ ਦੇਵ ਆਖੇ ਸੁਨਰ ਮੁੰਜਨ ਸੇਵ,
1: ਕੀਤੇ ਆਖੇ ਆਖਣ ਪਾਏ ਕੀਤੇ ਕਹਿ ਕੇ ਉੱਠ ਉੱਠ ਜਾਏ,
0: ਕੀਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ,
1: ਜੇ ਵੜ ਭਾਵੇ ਤੇ ਵੜ ਹੋਏ ਨਾਨਕ ਜਾਣੇ ਸਾਚਾ ਸੋਏ,
0: ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖਿਆ ਸਿਰਗਾ ਵਾਰਾ ਗਾਵਾਰ, ਸੋ
1: ਵਰ ਕੇ ਹਸੋ ਕਰਕੇ ਆਜਤ ਬੈ ਸਰਬ ਸੰਭਾਲੇ,
0: ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਣ ਹਾਰੇ,
1: ਕੀਤੇ ਰਾਗ ਪਰੀ ਸੋ ਕਹੀਨ ਕੀਤੇ ਗਾਵਣ ਹਾਰੇ,
0: ਗਾਵੇ ਤੁਹਨੋ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ,
1: ਗਾਵੇ ਜਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ,
0: ਗਾਵੇ ਈਸ਼ਰ ਬਰਮਾ ਦੇਵੀ ਸੋਹਮ ਸਦਾ ਸਵਾਰੇ,
1: ਗਾਵੇ ਇੰਦੇ ਦਾਸਨ ਬੈਠੇ ਦੇਵਤਿਆਂ ਦਰ ਨਾਲੇ,
0: ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਰ ਵਿਚਾਰੇ,
1: ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ,
0: ਗਾਵਨ ਪੰਡਤ ਪੰਡਰ ਖੀਸਰ ਜੁਗ ਜੁਗ ਵੇਦਾਂ
1: ਨਾਲੇ, ਗਾਵੇ ਮੋਹਣੀਆਂ ਮਨ ਮੋਹਨ ਸੁਰਗਾ ਮਛ ਪਿਆਲੇ,
0: ਗਾਵਨ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ,
1: ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ,
0: ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤਾਰੇ,
1: ਤੁਧ ਨੂੰ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ,
0: ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ,
1: ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ,
0: ਹੈਪੀ ਹੋਸੀ ਜਾਈ ਨਜਾਸੀ ਰਚਨਾ ਜਿਨ ਨਰਜਾਈ,
1: ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ,
0: ਕਰ ਵੇਖੇ ਕੀਤਾ ਆਪਣਾ ਜਿਨ ਤਿਸ ਦੀ ਵਡਿਆਈ,
1: ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ,
0: ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ,
1: ਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕਰੈ ਵਿਭੂਤ,
0: ਕਿੰਥਾ ਕਾਲ ਕੁਵਾਰੀ ਕਾਇਆ ਜੁਗ ਡੰਡਾ ਪ੍ਰਤੀਤ,
1: ਆਈ ਪੰਥੀ ਸਗਲ ਜਮਾਤੀ ਮਨ ਜੀ ਤੈ ਜਗ ਜੀਤ,
0: ਆਦੇਸ ਸੈ ਆਦੇਸ ਆਦ ਨੀਲ ਨਾਦ ਨਾਹਤ ਜੁਗ ਜੁਗੇ ਕੋ ਵੇਸ,
1: ਭਗਤ ਗਿਆਨ ਦਾ ਭੰਡਾਰਨ

0: ਜੋਰ ਨਾ ਜੁਗਤੀ ਛੁਟੈ ਸੰਸਾਰ,
1: ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਤੁਮ ਨੀਚ ਨਾ ਕੋਏ।
0: ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ,
1: ਧਰਤੀ ਥਾਪ ਰੱਖੀ ਧਰਮ ਸਾਥ, ਸਵੇ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ।
0: ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ,
1: ਜਿਥੇ ਸੋਹਣ ਪੰਚ ਪਰਵਾਨ, ਅਦਰੀ ਕਰਮ ਪਵੈ ਨਿਸ਼ਾਨ,
0: ਕੱਚ ਪਕਾਈ ਉਥੇ ਪਾਏ, ਨਾਨਕ ਗਇਆ ਜਾਪੇ ਜਾਏ।
1: ਧਰਮ ਖੰਡ ਕਾਇਓ ਧਰਮ ਗਿਆਨ ਖੰਡ ਕਾਇ ਆਖੋ ਕਰਮ,
0: ਕੀਤੇ ਪਵਨ ਪਾਣੀ ਬੈਸੰਤਰ, ਕੀਤੇ ਕਾਨ ਮਹੇਸ਼,
1: ਕੀਤੇ ਵਰਮੇ ਘਾਟ।

0: ਦੀ ਬਾਣੀ ਰੂਪ ਤਥਾ ਘਾਲਤ ਘੜੀਏ ਬਹੁਤ ਅਨੂਪ
1: ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿਛੇ ਪਛਤਾਏ
0: ਘੜੀਏ ਸੁਰਤ ਮਤ ਮਨ ਬੁੱਧ ਤਥੈ ਘੜੀਏ ਸੁਰਾਂ ਸਦਾ ਕੀ ਸੁਧ
1: ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ
0: ਦੂਧ ਮਾਂ ਬਲ ਸੂਰ ਤਨ ਮੈਂ ਰਾਮ ਰਹਿਆ ਭਰਪੂਰ
1: ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨ ਕਥਨੇ ਜਾਹੇ ਮਰਨ
0: ਖਾਗੇ ਜਾਏ ਜਨ ਕੈ ਰਾਮ ਵਸੈ ਮਨ ਮਾਏ
1: ਤਿਥੈ ਭਗਤ ਵਸੈ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ ਸਚਖੰਡ
0: ਵਸੈ ਨਿਰੰਕਾਰ ਕਰ ਵੇਖੇ

0: ਨਮੋ ਸਰਮਾਰਨੇ ਸਮਾਸਤੇ ਨਿਧਾਨੇ ਨਮੋ ਦੇਵ ਦੇਵੇ ਭੇਖੀਏ ਭੇਵੇ
1: ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗੁਣੇ ਨਮੋ ਸਰਬ ਗੁਣੇ
0: ਨਾਥਨ ਸੰਗੀ ਪ੍ਰਮਾਥ ਨਮ ਭਾਨ ਭਾਨੇ ਨਮ ਮਨ ਮਾਨੇ
1: ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਰੇ ਨਮੋ ਨਤ
0: ਨਤੇ ਨਮੋ ਨਾਦ ਨਾਦੇ ਨਮ ਪਾਨ ਪਾਨੇ ਨਮ ਬਾਦ ਬਾਦੇ
1: ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਬਹੁਤੇ
0: ਕਲੰਕ ਮਨ ਕਲੰਕੀ ਸਰੂਪੇ ਨਮ ਰਾਜ ਰਾਜੇ ਸੁ ਪਰਮ ਰੂਪੇ
1: ਨਮੋ ਜੋਗ ਜਗੇਸ਼ਵਰ ਪਰਮ ਸਿੱਧੇ ਨਮੋ ਰਾਜ ਰਜੇਸ਼ਵਰ ਪਰਮ ਪ੍ਰੀਤੇ
0: ਨਮੋ ਸ਼ਾਸਤਰ ਪਾਣੀ ਨਮੋ ਅਸਤਰ ਮਾਣੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ
1: ਅਭੇਖੀਆ ਪਰਮੀਆ ਭੋਗੀਆ ਭੁਗਤੇ ਨਮੋ ਜੋਗ ਜਗੇਸ਼ਵਰ।

0: ਰੰਗ ਜਾ ਕੇ ਜਾਤ ਪਤਨ ਨਾਮ
1: ਗਰਭ ਗੰਜਨ ਦੁਸ਼ਟ ਭੰਜਨ ਮੁਕਤ।

0: ਨਿਰਭੰਗੀ ਸਰੂਪੇ ਸਰਭੰਗੀ ਅਨੂਪੇ
1: ਪੋਤਰੇ ਨਾ ਪੁੱਤਰੇ ਨਾ ਸਤਰੇ ਨਾ ਮਿੱਤਰੇ ਨਾ ਤਾਤੇ ਨਾ ਮਾਤੇ ਨਾ ਜਾਤੇ ਨਾ ਪਾਤੇ
0: ਸ੍ਰੀ ਕਾਮਿਤੋ ਮੀ ਕਸਦੇਵੰ ਪ੍ਰਭਾ ਜੈ ਹੈ ਅਜਾ ਹੈ
1: ਭਗਵਤੀ ਸ਼ੰਤ ਵੈ ਪ੍ਰਸਾਦ
0: ਹਜਾਰ ਜੂਰ ਕੇ ਹਾਜ਼ਰ ਹਜੂਰ ਮੇਸ਼ ਸਲਾਮ ਸਮਸਤ ਕਲਾਮ ਹੈ
1: ਸਾਹਿਬ ਦਿਮਾਗ ਹੈ ਕੇ ਹੁਸਨ ਚਰਾਗ ਹੈ ਕੇ ਕਾਮਲ ਕਰੀਮ ਹੈ ਕੇ ਰਾਜ ਕਰੇ
0: ਰੋਜੀ ਰਹਿੰਦਾ ਕੇ ਰਾਜ ਕਰਿੰਦਾ ਕਰੀਮਲ ਕਮਾਲ ਹੈ ਕੇ ਸੁਨ ਜਮਾਲ ਹੈ
1: ਕਰੀਮਲ ਖਿਰਾਜ ਹੈ ਕਰੀਮਲ ਨਿਵਾਸ ਹੈ ਹਰੀ ਫਲ ਸ਼ਿਕਾਨ ਹੈ ਵਿਰਾਸਲ ਫਿਕਾਨ ਹੈ
0: ਲੰਕੂ ਪ੍ਰਣਾਸ਼ ਮਸਤ ਨਿਵਾਸ ਗੰਜਨ ਗਨੀਮਲ ਜਾਇ ਕਰੀਮ ਹੈ
1: ਸਮਸਤ ਜੁਬਾ ਹੈ ਕੇ ਸਾਹਿਬ ਕਿਰਾ ਹੈ ਕੇ ਨਰਕੰਡ ਪ੍ਰਣਾਸ ਹੈ ਬਸਤੁਲ ਨਿਵਾਸ ਹੈ
0: ਸਰਵ ਗਵਾਨ ਮਿਲ ਸੁਰਵਾਨ ਤਮਾਮ ਤੁਮੀ ਜੇ ਸਮਸਤ ਅਜੀਜ ਹੈ ਜੁਰਤ ਜਮਾਲ ਹੈ
1: ਪ੍ਰਕਾਸ਼ ਹੈ
0: ਆਤਮ ਪ੍ਰਭ ਚੱਲ ਲੰਘਣਾ

0: ਮਨ ਭਵਨ ਨਾਸ ਮਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮੁਦਾਮ
1: ਅੰਗ ਆਸਨ ਭੰਗ ਉਪਮਾ ਪਾਰ ਗਤ ਮਿਤ
0: ਜਲ ਥਲ ਮਨ ਦਸ ਵਿਸ ਭੰਗ ਜਲ ਥਲ ਮਨ ਦਸ ਵਿਸ ਬੇਅੰਤ
1: ਨਾਸ ਤਤ ਰਾਸ ਆਜਾਨ ਬਾਹੋ ਏਕ ਸਦਾ
0: ਓਂਕਾਰ ਆਦਿ ਕਥਨੀਏ ਨਾਦ ਖਲ ਖੰਡ ਖਿਆਲ ਗੁਰ ਬਰ ਅਕਾਲ
1: ਕਰ ਪ੍ਰਣਾਮ ਚਿਤ ਚਰਨਾਮ।

0: ਸਤਿਗੁਰ ਪ੍ਰਸਾਦ ਤਵੈ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੇ ਸਰਾਵਕ ਸੁਤ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਯੋਗ ਜਤੀ ਕੈ ਸਾਰ ਹੀ ਦੇਸ ਕੋ ਦੇਖ ਰਿਹਾ ਮਤ ਕੋ ਨ ਦੇਖਤ ਪ੍ਰਾਨ ਪਤੀ ਕੈ
1: ਭਗਵਾਨ ਕੀ ਬਾਈ ਕਿਰਪਾ ਹੂ ਤੇ ਏਕ ਰਤੀ ਬਿਨੇ ਏਕ

0: ਮਤਿ ਮਤੰਗ ਜਰੇ ਜਰ ਸੰਗ ਨੂਪ ਤੰਗ ਸੁਰੰਗ ਸਵਾਰੇ
1: ਕੋਟ ਤੁਰੰਗ ਕੁਰੰਗ ਸਕੂਦਤ ਪੌਣ ਕੇ ਗੌਨ ਕੋ ਜਾਤ ਨਿਵਾਰੇ
0: ਪਾਰੀ ਪਜਾਨ ਕੇ ਪੂਪ ਪਲੀ ਪਿਤ ਨਿਆਪਤ ਸੀਸ ਨਾ ਜਾਤ ਵਿਚਾਰੈ
1: ਇਤੇ ਪੈ ਤੂ ਕਹਾਂ ਪੈ ਭੂਪ ਤਰੰਤ ਕੋ ਨੰਗ ਹੀ ਪਾਏ ਪਧਾਰੇ
0: ਜੀਤ ਫਰੇ ਸਭ ਦੇਸ ਦਸਾਨ ਕੋ ਬਾਚਤ ਟੋਲ ਮਰਦੰਗਨ ਗਾਰੈ
1: ਜਤ ਗੂੜ ਗਜਾਨ ਕੇ ਸੁੰਦਰ ਹਿੰਸਕ ਹੈ ਰਾਜ ਹਜਾਰੇ
0: ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਕਨੇ ਨਹੀਂ ਜਾਤ ਵਿਚਾਰੈ
1: ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ
0: ਤੀਰਥ ਨਹਾਨ ਤੇ ਆਤਮ ਦਾਨ ਸੋ ਸੰਜਮ ਨੇ ਮੈਂ ਅਨੇਕ ਵਸੇਖੈ
1: ਵੇਦ ਪੁਰਾਣਕ ਦੇਵ ਕੁਰਾਨ ਜਮੀਨ ਜਮਾਨ ਸਬਾਨ ਕੇ ਵੇਖੈ
0: ਕੌਣ ਆਹਾਰ ਜਤੀ ਜਤ ਤਾਰ ਸਭਿਸ ਵਿਚਾਰ ਹਜ਼ਾਰ ਕੇ ਦੇਖੈ
1: ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ
0: ਸ਼ੁਦ ਸੁਪਾਹਾ ਦੁਰੰਤ ਦੁਬਾਸੋ ਸਾਚ ਸਨਾ ਦੁਰਜਾਨ ਦਲੇਂਗੈ
1: ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਲੈਂਗੇ
0: ਤੂਰ ਅਰੀਨ ਮਰੂਰ ਮਵਾਸਨ ਮਾਤੇ ਮਤੰਗ ਨਵਾ

0: ਕਟ ਕਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਬੀਜ ਪਛਾਣਤ। ਸੰਤਨ ਦੁਖ ਪਾਏ ਤੇ ਦੁਖੇ, ਸੁਖ ਪਾਏ ਸਾਧਨ ਕੇ ਸੁਖੀ।
1: ਬੀਜ ਪਛਾਣੇ ਕਟ ਕਟ ਕੇ ਪਟ ਪਟ ਕੀ ਜਾਣੇ।
0: ਜਾ ਬੁਧ ਕਰਖ ਕਰਾ ਕਰ।

0: ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ,
1: ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ,
0: ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ,
1: ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ,
0: ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ,
1: ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਹੈ ਸੋ ਪਾਵੇ,
0: ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ,
1: ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ,
0: ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ,
1: ਸੱਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ,
0: ਕਰ ਸਾਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੂਜਾਈਆ,
1: ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ,
0: ਕਹੇ ਨਾਨਕ ਸੁਣੋ ਸੰਤ ਹੋ ਸ਼ਬਦ ਤੁਰਹ ਪਿਆਰੋ ਸਾਚਾ ਨਾਮ ਰਾਧਾਰੋ,
1: ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਕਾਰਿਆ,
0: ਪੰਚ ਦੂਤ ਤੁਧ ਵਾਸ ਕੀਤੇ ਕਾਲ ਕੰਠ ਕੁਮਾਰਿਆ,
1: ਕਰਮ ਪਾਇਆ ਤੁਜਨ ਕੋਸੇ ਨਾਮ ਹਰ ਕਹਿ ਲਾਗੇ,
0: ਕਹੇ ਨਾਨਕ ਤੈਸਕ ਹੋਆ ਤਿਤ ਕਰ ਅਨਹਦ ਵਾਜੇ,
1: ਸਾਚੀ ਲਿਵੈ ਬਿਨ ਦੇਹੇ ਨਿਮਾਣੀ, ਦੇਹੇ ਨਿਮਾਣੀ ਲਿਵੈ ਵਾਜੋ ਕਿਆ ਕਰੇ ਵੇਚਾਰੀਆ,
0: ਤੁਧ ਬਾਸ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ,
1: ਇਸ ਨਾ ਹੋਰ ਠਾਉ ਨਾਹੀ ਸ਼ਬਦ ਲਾਗ ਸਵਾਰੀਆ।

0: ਭਾਗ ਸਵਾਰਿਆ।
1: ਗੁਰ ਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਭਾਣਾ ਪਾਵੇ,
0: ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ।
1: ਆਵੋ ਸੰਤ ਪਿਆਰੇ ਹੋ ਕਥ ਕੀ ਕਰੇ ਕਹਾਣੀ,
0: ਕਰੇ ਕਹਾਣੀ ਕਥ ਕੇਰੀ ਕਿਤ ਦਵਾਰ ਪਾਈਏ।
1: ਤਨ ਮਨ ਧਨ ਸਭ ਸਭ ਗੁਰੂ ਕਾ ਹੁਕਮ ਮੰਨਿਆ ਪਾਈਐ,
0: ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ।
1: ਕਹਿ ਨਾਨਕ ਸੁਣੋ ਸੰਤ ਹੋ ਕਥਿਓ ਕਥ ਕਹਾਣੀ,
0: ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ।

0: ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ।
1: ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ,
0: ਇਹੋ ਕਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ,
1: ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਏ,
0: ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ,
1: ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ।

0: ਤੇਰਾ ਕਿਆ ਕੋ ਆਖ ਬਖਾਣੇ,
1: ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੂੰ ਪਾਇਆ,
0: ਕਹੇ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ,
1: ਸੁਰਨਾਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ,
0: ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ,
1: ਜੀ ਜੰਤ ਸਭ ਤੁਧ ਪਾਏ ਇਕ ਵੇਖ ਪਰਸਨ ਆਇਆ,
0: ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ,
1: ਕਹੇ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ,
0: ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ,
1: ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ,
0: ਕੰਨਿਓ ਤਿੱਖੀ ਵਾਲ ਹੋ ਨਿੱਕੀ ਏਤ ਮਾਰਗ ਜਾਣਾ,
1: ਗੁਰ ਪ੍ਰਸਾਦੀ ਜਿਨੇ ਆਪ ਤਜਿਆ ਹਰ ਵਾਸਨਾ ਸਮਾਣੀ।

0: ਜੀਓ ਨਿਰਮਲ ਬਾਹਰੋਂ, ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ।
1: ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸੰਵਾਣੀ,
0: ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾਰੇ,
1: ਕਹੇ ਨਾਨਕ ਜਿਨਮਾ ਨਿਰਮਲ ਸਦਾ ਰਹਿ ਗੁਰੂ ਨਾਲੇ,
0: ਏਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹਿ ਗੁਰੂ ਨਾਲੇ,
1: ਗੁਰ ਕਹਿ ਚਰਨ ਹਿਰਦੇ ਧਿਆਏ ਅੰਤੁਰ ਆਤਮੈ ਸੰਭਾਲੇ,
0: ਆਪ ਛੱਡ ਸਦਾ ਰਹਿ ਪੜਨੇ ਗੁਰਬਿਨ ਅਵਰ ਨਾ ਜਾਣੇ ਕੋਏ,
1: ਕਹੇ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ,
0: ਏਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ,
1: ਪਾਵੇ ਮੁਕਤ ਨਾ ਹੋਰ ਤੈ ਕੋਈ ਪੁਛੋ ਬਵੇਕੀਆ ਜਾਏ,
0: ਅਨੇਕ ਜੁਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ,
1: ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ,
0: ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ,
1: ਆਵ ਉਹ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ,
0: ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ,
1: ਜਿਨ ਕਹੋ ਨਦਰ ਕਰਮ ਹੋਵੇ।

0: ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ
1: ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ
0: ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈਰ ਬਾਣੀ
1: ਕਹਿ ਨਾਨਕ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ
0: ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ
1: ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ
0: ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ
1: ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ
0: ਕਹਿ ਨਾਨਕ ਸ਼ਬਦ ਰਤਨ ਹੈ।

0: ਗੁਣੀ ਸੰਸਾਰ ਪਰਮ ਸੁੱਤਾ ਸੁੱਤਿਆ ਰਹਿਣ ਮਿਹਾਨੀ
1: ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ
0: ਕਹੇ ਨਾਨਕ ਸੋਤਤ ਪਾਏ ਜਿਸਨੂੰ ਅਣਦਿਨ ਹਰ ਲਿਵ ਲਾਗੇ ਜਾਗਤ ਰਹਿਣ ਮਿਹਾਨੀ
1: ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ
0: ਮਨੋ

0: ਆਪੇ ਲਾਏ ਗੁਰਮੁਖ ਸਦਾ ਸੋ ਮਾਲੀਐ
1: ਨਾਨਕ ਏ ਵਰਦਾਤਾ ਸੋ ਕਿਉ ਮਨੋ ਵਿਸਾਰੀਐ
0: ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ
1: ਮਾਇਆ ਅਗਨ ਸਭ ਏਕੋ ਜੇਹੀ ਕਰਤੇ ਖੇਲ ਰਚਾਇਆ
0: ਜਾਤ ਸਪਾਨਾ ਤਾ ਜੰਮਿਆ ਪਰਵਾਰ ਭਲਾ ਪਾਇਆ
1: ਛੁਟਕੀ ਲੱਗੀ ਕ੍ਰਿਸ਼ਨਾ ਮਾਇਆ ਅਮਰ ਵਰਤਾਇਆ
0: ਏ ਮਾਇਆ ਜਿਤ ਹਰ ਵਿਸਰੇ ਮੋਹ ਪੁਜੇ ਭਾਉ ਦੂਜਾ ਲਾਇਆ
1: ਕਹਿ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿਨ
0: ਹਰੇ ਆਪ ਅਮੁਲਕ ਹੈ ਮੁੱਲ ਨਾ ਪਾਇਆ ਜਾਏ
1: ਮੁੱਲ ਨਾ ਪਾਇਆ ਜਾਏ ਕਿਸੇ ਬੇਟੋ ਰਹੇ ਲੋਕ ਮਿਲ ਲਾਏ
0: ਐਸਾ ਸਤ ਗੁਰੂ ਜੀ ਮਿਲੈ ਤਿਸ ਨੂੰ ਸਿਰ ਸੌਪੀਐ ਵਿੱਚ ਹੋ ਆਪ ਜਾਏ
1: ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ
0: ਹਰੇ ਆਪ ਅਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ
1: ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ
0: ਹਰ ਹਰ ਨਿਤ ਜਪਿਓ ਜੀ ਹੋ ਲਾਹਾ ਖਟਿਓ ਦਿਹਾੜੀ
1: ਇਹੋ ਤਨ ਤੇ ਨਾ ਮਿਲਿਆ ਜਿਨ ਹਰ ਆਪੇ ਭਾਣਾ
0: ਕਹਿ

0: ਵਿੱਚ
1: ਤਾਂ ਤੂੰ ਜਗ ਮਹਿ ਆਇਆ।
2: ਹਰਿ ਆਪੇ ਮਾਤਾ ਆਪੇ ਪਿਤਾ, ਜਨ ਜੀਉ ਉਪਾਏ ਜਗਤ ਦਿਖਾਇਆ।
0: ਪ੍ਰਸਾਦੀ ਬੁਝਿਆ ਤਾਂ ਚਲਤ ਹੋਆ, ਚਲਤ ਨਦਰੀ
2: ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ।
0: ਮਨ ਚਾਓ ਪਿਆ ਪ੍ਰਭਾਗ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ।
2: ਹਰ ਗਾਓ ਮੰਗਲ ਨਿਸਖੀ ਹੈ, ਸੋਗ ਦੁਖ ਨਾ ਵਿਆਪੇ।
0: ਚਰਨ ਲਾਗੇ ਦਿਨ ਸੁਭਾਗੇ, ਆਪਣਾ ਫਿਰ ਜਾਪੇ।
2: ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ।
0: ਕਹਿ ਨਾਨਕ ਪ੍ਰਭਾਪ ਮਿਲਿਆ, ਕਰਨ ਕਾਰਨ ਜੋਗੋ।
2: ਇਹ ਸ੍ਰੀ ਰਾਮ ਮੇਰਿਆ, ਇਸ ਜਗ ਮੈਂ ਆਏ ਕਹਿ, ਕਿਆ ਤੁਧ ਕਰਮ ਕਮਾਇਆ।
0: ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ।
2: ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ।
0: ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ।
2: ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਆ, ਜਿਨ ਸਤ ਗੁਰ ਸਿਉ ਚਿਤ ਲਾਇਆ।
0: ਏ ਨੇਤਰੋ ਮੇਰੇ ਹੋ, ਹਰ ਤੁਮ ਮਹਿ ਜੋਤ ਤਰੀ, ਹਰ ਬਿਨ ਅਵਰ ਨਾ ਦੇਖੋ ਕੋਈ।
2: ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ।
0: ਇਹੋ ਵੀ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ।
2: ਗੁਰ ਪ੍ਰਸਾਦੀ ਬੁਝਿਆ, ਜਾ ਵੇਖਾ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ।
0: ਕਹਿ ਨਾਨਕ ਇਹ ਨੇਤਰ ਅੰਗ ਸੇ, ਸਤਿਗੁਰ ਮਿਲੀਏ।

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਿਸੰਗੀ ਜਨੋ ਵੱਡੇ ਭਾਗਾਂ ਵਾਲੇ ਸਤਿਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਅੰਦਰ ਸਤਿਸੰਗ ਦੀਆਂ ਘੜੀਆਂ ਨਸੀਬ ਹੋਈਆਂ ਅੰਮ੍ਰਿਤ ਵੇਲੇ ਪਹੁੰਚੇ ਹੋ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਪਾਤਸ਼ਾਹ ਜੀ ਪਾਵਨ ਸ਼ਬਦ ਹੁਕਮਨਾਮੇ ਸਾਹਿਬ ਦੇ ਰੂਪ ਅੰਦਰ ਸ਼ਬਦ ਦੀ ਦਾਤ ਸਾਡੀ ਝੋਲੀ ਪਾਉਂਦੇ ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ। ਸ਼ਬਦ ਦੀਆਂ ਰਹਾਉ ਦੀਆਂ ਤੁਕਾਂ ਨੂੰ ਪਹਿਲਾਂ ਵਿਚਾਰਿਆ ਜਾਂਦਾ ਔਰ ਪਹਿਲੀਆਂ ਹੀ ਸ਼ਬਦ ਦੀਆਂ ਜਿਹੜੀਆਂ ਇਹ ਪਹਿਲਾ ਬੰਦ ਹੈ ਰਹਾਉ ਦਾ ਬੰਦ ਹੈ ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ। ਟੋਡੀ ਮਹੱਲਾ ਪੰਜਵਾ ਹਰ ਬਿਸਰਤ ਸਦਾ ਖੁਆਰੀ ਹਰੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੇ ਨਾਮ ਨੂੰ ਪਰਮੇਸ਼ਰ ਨੂੰ ਵਿਸਾਰ ਕੇ ਭਾਈ ਜੀਵਨ ਅੰਦਰ ਦੋ ਚਾਰ ਇੱਕ ਦੋ ਵਾਰੀ ਨਹੀਂ ਸਦਾ ਹੀ ਜੀਵਨ ਖੁਆਰ ਹੋ ਜਾਂਦਾ ਖੁਆਰ ਖੁਆਰੀ ਹੁੰਦੀ ਹੈ। ਇਸੇ ਲਈ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਰਹਿਮਤ ਕਰਦੇ ਕਹਿਣ ਲੱਗੇ ਹੈ ਮਾਲਕ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਜੀਓ ਜਦੋਂ ਮੈਂ ਤੈਨੂੰ ਯਾਦ ਕਰਦਾ ਤਾਂ ਮੇਰੀ ਜ਼ਿੰਦਗੀ ਹੈ, ਜੇ ਮੈਂ ਤੈਨੂੰ ਭੁਲਾ ਦਿੰਦਾ ਵਿਸਾਰ ਦਿੰਦਾ ਤਾਂ ਮੇਰੀ ਆਤਮਿਕ ਮੌਤ ਹੋ ਜਾਂਦੀ ਹੈ। ਮੌਤ ਆਖਾਂ ਜੀਵਾਂ ਵਿਸਰੇ ਮਰ ਜਾਓ ਆਖਣ ਔਖਾ ਸਾਚਾ ਨਾਓ ਰਹਾਓ ਦੀਆਂ ਤੁਕਾਂ ਅੰਦਰ ਇਹ ਮੰਗ ਮੰਗੀ ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਏ। ਕਹਿਣ ਲੱਗੇ ਮੈਨੂੰ ਇਹ ਮੇਰੀ ਮਾਂ ਤੂੰ ਯਾਦ ਰਹੀਂ ਚੇਤੇ ਰਹੀਂ ਮੈਨੂੰ ਵਿਸਰ ਨਾ ਕਿਉਂਕਿ ਜੀਵਨ ਖੁਆਰ ਹੁੰਦਾ। 84 ਲੱਖ ਜੂਨਾਂ ਦੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਗੱਲ ਕੀਤੀ ਹੈ। ਕਹਿਣ ਲੱਗੇ ਭਾਈ ਮਨੁੱਖਾ ਜਨਮ ਦੁਰਲੱਭ ਹੈ। ਕਹਿਣ ਲੱਗੇ ਇਹ ਪੌੜੀ ਤੋਂ ਖਿਸਕ ਗਿਆ ਅਤੇ ਜੀਵਨ ਖੁਆਰ ਹੋਏਗਾ, ਵਾਰ ਵਾਰ ਮਨੁੱਖਾ ਜਨਮ ਨਹੀਂ ਮਿਲਦਾ। ਇਸੇ ਲਈ ਪਾਤਸ਼ਾਹ ਜੀ ਨੇ ਕਿਹਾ ਇਸ ਜਾਮੇ ਅੰਦਰ ਹਰੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਨੂੰ ਯਾਦ ਕਰਕੇ ਹੀ ਜੀਵਨ ਨੂੰ ਸਫਲ ਬਣਾਇਆ ਜਾ ਸਕਦਾ ਹੈ ਅਤੇ ਜਿਹੜੇ ਫਿਰ ਹਰੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦਾ ਓਟ ਆਸਰਾ ਲੈ ਲੈਂਦੇ ਨੇ, ਨਾਮ ਨੂੰ ਯਾਦ ਕਰਦੇ ਨੇ, ਸਿਮਰਨ ਕਰਦੇ ਨੇ, ਉਹਨਾਂ ਨੂੰ ਫਿਰ ਖੁਆਰੀ ਨਹੀਂ ਹੁੰਦੀ। ਤਾਂ ਕੋ ਧੋਖਾ ਕਹਾਂ ਵਿਆਪੈ ਜਾ ਕੋ ਓਟ ਤੁਹਾਰੀ। ਜਿਹੜੇ ਫਿਰ ਓਟ ਆਸਰਾ ਪਰਨਾ ਹਰੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦਾ ਲੈ ਲੈਂਦੇ ਨੇ ਫਿਰ ਉਹਨਾਂ ਨੂੰ ਜੀਵਨ ਅੰਦਰ ਧੋਖਾ ਨਹੀਂ ਵਿਆਪਦਾ, ਨਹੀਂ ਹੁੰਦਾ, ਕਦੀ ਵੀ ਧੋਖਾ ਨਹੀਂ ਖਾਂਦੇ। ਹਰਹਾਓ ਦੇ ਬੰਦ ਅੰਦਰ ਪਾਤਸ਼ਾਹ ਜੀ ਰਹਿਮਤ ਕਰਦੇ ਵਿਸ਼ਰਾਮ ਦੇ ਕੇ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ। ਫਿਰ ਉਦਾਹਰਨ ਦਿੱਤੀ, ਕਹਿਣ ਲੱਗੇ ਇਹ ਮਨੁੱਖ ਇਹ ਭਾਈ ਹਰੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਜੀਵਨ ਤਾਂ ਇਸ ਤਰ੍ਹਾਂ ਹੁੰਦਾ ਹੈ ਜਿਵੇਂ ਸੱਪ ਵੀ ਆਪਣੀ ਉਮਰ ਗੁਜ਼ਾਰਦਾ, ਉਹਦੀ ਲੰਬੀ ਲੰਬੇਰੀ ਉਮਰ ਹੁੰਦੀ ਹੈ ਪਰ ਉਮਰ 'ਤੇ ਉਹ ਵੀ ਗੁਜ਼ਾਰਦਾ ਹੈ। ਫਿਰ ਮਨੁੱਖ ਵੀ ਜੀਵਨ 'ਤੇ ਗੁਜ਼ਾਰਦਾ ਉਮਰ 'ਤੇ ਮਨੁੱਖ ਵੀ ਭੋਗ ਜਾਂਦਾ ਹੈ। ਪਰ ਕਹਿਣ ਲੱਗੇ ਸਿਮਰਨ ਤੋਂ ਬਿਨਾਂ ਕਹਿਣ ਲੱਗੇ ਉਹਨੂੰ ਧੋਖਾ ਜਿਹੜਾ ਉਹ ਮਿਲ ਜਾਂਦਾ ਹੈ ਅਤੇ ਜੇ ਸਿਮਰਨ ਹੋਵੇ ਫਿਰ ਉਹ ਜੀਵਨ ਜਿਹੜਾ ਖੁਆਰੀ ਵੱਲ ਨਹੀਂ ਜਾਂਦਾ। ਨਾਵ ਖੰਡਨ ਕੋ ਰਾਜ ਕਮਾਵੈ ਅੰਤ ਚੱਲੈ ਗੁਹਾਰੀ। ਉਮਰ ਭਾਵੇਂ ਇੰਨੀ ਲੰਬੇਰੀ ਹੋ ਜਾਏ, ਖੰਡਨ ਤੋਂ ਭਾਵ ਖੰਡ ਹੁੰਦਾ ਸਾਰੀ ਸ੍ਰਿਸ਼ਟੀ ਦਾ ਰਾਜ, ਧਰਤੀ ਦਾ ਰਾਜ ਕਿਸੇ ਮਨੁੱਖ ਨੂੰ ਕਿਉਂ ਨਾ ਮਿਲ ਜਾਏ। ਪਰ ਕਹਿਣ ਲੱਗੀ ਜੀਵਨ ਅਖੀਰ ਵਿੱਚ ਜੀਵਨ ਦੀ ਬਾਜੀ ਜਿਹੜੀ ਹੈ ਉਹ ਹਾਰ ਕੇ ਜਾਂਦਾ, ਜਿੱਤ ਕੇ ਨਹੀਂ ਜਾਂਦਾ। ਸਿਕੰਦਰ ਬਾਦਸ਼ਾਹ ਹੋਇਆ ਅਤੇ ਕਹਿਣ ਲੱਗੇ ਆਪਣੇ ਮੰਤਰੀਆਂ ਨੂੰ ਅਖੀਰ ਵੇਲੇ ਮੈਂ ਜਾਵਾਂ ਅਤੇ ਦੁਨੀਆਂ ਦੇ ਲੋਕਾਂ ਨੂੰ ਪਤਾ ਲੱਗ ਜਾਏ। ਕਹਿਣ ਲੱਗੇ ਅਰਥੀ 'ਤੇ ਮੈਂ ਜਾਵਾਂ, ਮੇਰੀਆਂ ਬਾਹਾਂ ਅਤੇ ਜਿਹੜੀਆਂ ਹੱਥ ਹੈ ਮੁੱਠੀਆਂ ਉਹ ਖੁੱਲ੍ਹੇ ਹੋਣ, ਬਾਹਰ ਹੋਣ, ਤਾਂ ਕਿ ਦੁਨੀਆਂ ਦੇ ਲੋਕਾਂ ਨੂੰ ਪਤਾ ਲੱਗ ਜਾਏ ਵੀ ਨਾਲ ਕੁਝ ਨਹੀਂ ਲੈ ਕੇ ਗਿਆ, ਰਾਜ ਭਾਵੇਂ ਸਾਰੀ ਸ੍ਰਿਸ਼ਟੀ 'ਤੇ ਕੀਤਾ। ਇਸੇ ਲਈ ਪਾਤਸ਼ਾਹ ਜੀ ਨੇ ਸਮਝਾਇਆ, ਕਹਿਣ ਲੱਗੀ ਜੀਵਨ ਦੇ ਨਾਲ ਨਿਭਣ ਵਾਲਾ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦਾ ਨਾਮ ਹੈ। ਇੱਕ ਕਾਗਜ਼ ਨੂੰ ਘਿਓ ਵਿੱਚ ਭਿਉਂ ਦਿਓ, ਘਿਓ ਦੀ ਸੰਗਤ ਹੋ ਜਾਏ ਅਤੇ ਫਿਰ ਪਾਣੀ ਵਿੱਚ ਸੁੱਟ ਦਿਓ, ਕਦੀ ਨਹੀਂ ਗਲਦਾ, ਅਤੇ ਉਂਝ ਕਾਗਜ਼ ਨੂੰ ਸੁੱਟ ਦਿਓ ਉਹ ਪਾਣੀ ਵਿੱਚ ਗਲ ਜਾਂਦਾ। ਇਸੇ ਤਰ੍ਹਾਂ ਜਿਸ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਨੂੰ ਮਿਲਣਾ ਹੋਏ ਜੀਵ ਨੇ ਅਤੇ ਸੰਗਤ ਹੋਏ, ਪਰਮਾਤਮਾ ਦਾ ਨਾਮ ਜਿਹੜਾ ਮਨੁੱਖ ਜਪਦਾ ਫਿਰ ਸੰਗਤ ਮਿਲਦਿਆਂ ਉਹਦਾ ਜੀਵਨ ਕਦੀ ਖੁਆਰ ਨਹੀਂ ਹੁੰਦਾ। ਪਾਤਸ਼ਾਹ ਜੀ ਰਹਿਮਤ ਕਰਦੇ ਨੇ। ਧੰਨ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ, ਸਿੱਖਾਂ ਨੇ ਬੇਨਤੀ ਕੀਤੀ ਸੀ ਪਾਤਸ਼ਾਹ ਜੀ ਨਾਮ ਕਹਿਣ ਲੱਗੇ ਜਪਦੇ ਹਾਂ ਅਤੇ ਕਹਿਣ ਲੱਗੇ ਕੀ ਨਿਸ਼ਾਨੀ ਹੁੰਦੀ ਹੈ। ਪਾਤਸ਼ਾਹ ਜੀ ਕਹਿਣ ਲੱਗੇ ਭਾਈ ਪਰਮੇਸ਼ਰ ਪਰਮਾਤਮਾ ਦਾ ਨਾਮ ਨਾਲ ਨਿਭਦਾ। ਇਹ ਹਿਰਦੇ ਅੰਦਰ ਇਸ ਤਰ੍ਹਾਂ ਕਹਿਣ ਲੱਗੇ ਜਿਸ ਤਰ੍ਹਾਂ ਇੱਕ ਮਿੱਟੀ ਦਾ ਭਾਂਡਾ ਹੁੰਦਾ ਘਿਓ ਵਾਲਾ ਹੋਏ, ਸਦਾ ਉਹਦੇ ਵਿੱਚ ਘਿਓ ਪੈਂਦਾ ਰਹੇ ਪੈਂਦਾ ਰਹੇ ਪੈਂਦਾ ਰਹੇ, ਇੰਨੀ ਥੰਧਿਆਈ ਬਣ ਜਾਂਦੀ ਹੈ। ਕਹਿਣ ਲੱਗੇ ਟੁੱਟਿਆ ਹੋਇਆ ਕਿਤੇ
ਭਾਵੇਂ ਗੰਦਗੀ ਦੀ ਥਾਂ 'ਤੇ ਹੋਏ, ਜਿੱਥੇ ਮਰਜ਼ੀ ਹੋਏ, ਕਹਿਣ ਲੱਗੇ ਉਹਦੇ ਵਿੱਚੋਂ ਚਮਕੀ ਪੈਦਾ ਹੁੰਦੀ ਹੈ। ਕਹਿਣ ਲੱਗੇ ਦੀ ਥੰਧਿਆਈ ਜਾਂਦੀ ਨਹੀਂ, ਦੂਰ ਨਹੀਂ ਹੁੰਦੀ, ਜਿੰਨਾ ਮਰਜ਼ੀ ਕਿਉਂ ਟੁਕੜੇ ਟੋਟੇ ਕਿਉਂ ਨਾ ਹੋ ਜਾਣ। ਇਸੇ ਤਰ੍ਹਾਂ ਪਾਤਸ਼ਾਹ ਜੀ ਰਹਿਮਤ ਕਰਦੇ ਕਹਿਣ ਲੱਗੇ ਹਰੀ ਵਾਹਿਗੁਰੂ ਪਰਮੇਸ਼ਵਰ ਪਰਮਾਤਮਾ ਦਾ ਨਾਮ ਇੱਦਾਂ ਦਾ ਹੈ। ਕਹਿਣ ਲੱਗੇ ਖੁਆਰੀ ਨਹੀਂ ਹੁੰਦੀ, ਜੀਵਨ ਦੀ ਬਾਜ਼ੀ ਉਹ ਮਨੁੱਖ ਜਿੱਤ ਕੇ ਜਾਂਦਾ, ਹਾਰ ਕੇ ਨਹੀਂ ਜਾਂਦਾ, ਨਾਲ ਕੋਈ ਵੀ ਚੀਜ਼ ਨਹੀਂ ਨਿਭਦੀ। ਇਸੇ ਲਈ ਪਾਤਸ਼ਾਹ ਜੀ ਨੇ ਸਮਝਾਇਆ, ਗੁਰੂ ਦੀ ਸੰਗਤ ਕਰਦਿਆਂ ਇਹ ਗੱਲ ਮੁੱਖ ਰੂਪ ਵਿੱਚ ਸਾਹਮਣੇ ਆ ਜਾਂਦੀ ਹੈ ਕਿ ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨੀਲੇ ਵੈ ਭਾਹੇ ਨਾ ਸਾਕੈ ਜਲ ਨਾਲ ਜਾਲੇ। ਕੁਝ ਵੀ ਨਾਲ ਭਾਵੇਂ ਨਹੀਂ ਜਾਂਦਾ, ਪਰ ਹਰੀ ਵਾਹਿਗੁਰੂ ਪਰਮੇਸ਼ਵਰ ਪਰਮਾਤਮਾ ਦਾ ਨਾਮ ਜਿਹੜਾ ਅਖੀਰ ਤੱਕ ਨਾਲ ਨਿਭਦਾ। ਗੁਣ ਨਿਧਾਨ ਗੁਣ ਤੇ ਨਹੀਂ ਗਾਏ ਜਾ ਕੋ ਕਿਰਪਾ ਧਾਰੀ। ਅਖੀਰ ਵਿੱਚ ਪਾਤਸ਼ਾਹ ਜੀ ਰਹਿਮਤ ਕਰਦੇ ਕਹਿਣ ਲੱਗੇ ਹਰੇਕ ਮਨੁੱਖ ਦੇ ਵੱਸ ਦੀ ਬਾਤ ਨਹੀਂ, ਜਿਸ ਮਨੁੱਖ 'ਤੇ ਵਾਹਿਗੁਰੂ ਪਰਮੇਸ਼ਵਰ ਪਰਮਾਤਮਾ ਜੀ ਕਿਰਪਾ ਕਰਦੇ ਨੇ, ਫਿਰ ਗੁਣਾਂ ਦੇ ਖਜ਼ਾਨੇ ਗੁਣਾਂ ਦੇ ਨਾਮ ਨੂੰ ਉਹੀ ਮਨੁੱਖ ਗਾਉਂਦੇ ਨੇ। ਸੋ ਸੁਖੀਆ ਧਾਨੇ ਉਸ ਜਨਮਾ ਨਾਨਕ ਤਿਸ ਬਲਿਹਾਰੀ। ਕਹਿਣ ਲੱਗੇ ਫਿਰ ਦੁਖੀ ਨਹੀਂ, ਉਹਦਾ ਜਨਮ ਧਨ ਉਹ ਸੁਖੀ ਹੈ। ਕਹਿਣ ਲੱਗੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਮੈਂ ਐਸੇ ਮਨੁੱਖ ਤੋਂ ਸਦਾ ਬਲਿਹਾਰ ਅਤੇ ਕੁਰਬਾਨ ਜਾਂਦਾ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਸਾਨੂੰ ਵੀ ਸਤਸੰਗ ਦੀਆਂ ਘੜੀਆਂ ਨਾਮ ਦੀ ਦਾਤ ਬਖਸ਼ਿਸ਼ ਕਰਨ, ਅਸੀਂ ਵੀ ਆਪਣੇ ਜੀਵਨ ਨੂੰ ਜਾਮੀ ਨੂੰ ਸਫਲ ਬਣਾਈਏ। ਸੋ ਪਾਤਸ਼ਾਹ ਜੀ ਰਹਿਮਤ ਕਰਨ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ।

ਤੇਜੇ ਮੋਤੇ ਜਨ ਭਰਮਿਆ ਤਾਂ ਸਤਿਗੁਰ ਸਭ ਸਦਾਇਆ ਸਤਿਗੁਰ ਜੀ ਵਿੜਦਾਤਾ ਕੋੜੀ ਸਭ ਸੁਣੋ ਲੋਕ ਸਭਾਇਆ ਸਤਿਗੁਰੂ ਸੱਚ ਪਾਤਸ਼ਾਹ ਜਨ ਵਿੱਚ ਗਵਾਇਆ ਸੱਚੋ ਸੱਚ ਬੁਝਾਇਆ ਸੱਚੋ ਸੱਚ ਬੁਝਾਇਆ।

ਕੜੀਆਂ ਸਭੇ ਗੋਪੀਆਂ ਪੈਰ ਖਨ ਗੋਪਾਲ ਗਹਿਣੇ ਪਾਉਣ ਪਾਣੀ ਵੈ ਸੰਤਰ ਚੰਨ ਸੂਰਜ ਅਵਤਾਰ ਸਵਿੱਤਰ ਦੀ ਮਾਂ ਧਨ ਵਰਤ ਸਰਗੁੰਜਾਲ ਨਾਨਕ ਮੂਸਿਆ ਗਿਆਨ ਵਿਹੂਣੀ ਖਾਇ ਗਿਆ ਜਮਕਾਲ ਮਹੱਲਾ ਪਹਿਲਾ।

ਪਾਇਆ, ਉਹਨੇ ਸਤਿਗੁਰ ਕਹਿਣਾ ਪਾਇਆ। ਸਤਿਗੁਰ ਵਿੱਚ ਆਪ ਰੱਖੇ ਲੋਕਾਂ ਨੂੰ ਪ੍ਰਗਟਣ ਸੁਣਾਇਆ, ਸਤਿਗੁਰ ਨੇ ਸਦਾ ਮੁਕਤਾਂ ਵਿੱਚੋਂ ਮੁੱਚ ਕਾਇਆ, ਉਤਮ ਵਿਚਾਰ ਜੀ ਨੂੰ ਸੱਚੇ ਸੋਚ ਬੁਲਾਇਆ, ਜੀਵਨ ਦਾਤਾ।

ਸਿਰਾ ਮੇਰਾ ਜਨਤਾ ਨਾਨਕ ਜੰਤ ਉਪਾਏ ਕਹਿ ਸੰਭਾਲੇ ਸਭਨਾ। ਸੋ ਕਰਤਾ ਚਿੰਤਾ ਕਰੇ ਜਿਨੇ ਉਪਾਇਆ ਜਗ, ਤਿਸ ਜਵਾਰੀ ਸਵਸਥ ਤਿਸ ਤਿਸ ਦੀ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗਣ ਹਮਾਰੇ। ਦਇਆ ਕਰੋ ਕਸ਼ਮੀਰ ਉਪਾਵ ਹੋ, ਡੁੱਬਦੇ ਪੱਥਰ ਤਾਰੇ। ਜੀਅੜਾ ਅਗਨ ਬਰਾਬਰ ਤੱਪੇ, ਭੀਤਰ ਵਗੇ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ, ਸੁੱਖ ਹੋਵੈ ਦਿਨ ਰਾਤੀ। ਜੇ ਸੋ ਚੰਦਾ ਉਗਵੈ, ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦਿਆਂ, ਗੁਰਬਿਨ ਕੋਰ ਆਧਾਰ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਤਨਾਮ ਸ੍ਰੀ ਵਾਹਿਗੁਰੂ ਜੀ। ਗਾਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ, ਜੁਗਾਦ ਗੁਰੇ ਨਮਹਿ, ਸਤਿਗੁਰੇ ਨਮਹਿ, ਸ੍ਰੀ ਗੁਰੂਦੇਵ ਏ ਨਵੇਂ ਅਸ਼ਟਪਦੀ। ਸਿਮਰੋ ਸਿਮਰ ਸਿਮਰ ਸੁਖ ਪਾਵੂ, ਕਲ ਕਲੇਸ਼ ਤਨ ਮਾਹਿ ਬਟਾਵੂ। ਸਿਮਰੂ ਜਾਸ ਪਸੰਬਰ ਏਕੇ, ਨਾਮ ਜਪਤੀ ਅਗਨਤ ਅਨੇਕੈ। ਵੇਦ ਪ੍ਰਾਣ ਸਿਮਰਤ ਸੁਧਾਕਰ, ਕੀਨੇ ਰਾਮ ਨਾਮ ਇਕਾਖਰ। ਕਿਨਕਾ ਇੱਕ ਜਿਸ ਜੀ ਬਸਾਵੈ, ਤਾਂ ਕੀ ਮਹਿਮਾ ਗਣਿਨਾ ਆਵੈ। ਕਾਖੀ ਏਖੇ ਦਰਸ ਤੁਹਾਰੂ, ਨਾਨਕ ਉਨ ਸੰਗ ਮੋਹੇ ਉਦਾਰ। ਸੁਖਮਣੀ ਸੁਖਮਰ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸਰਾਮ। ਰਹਾਉ ਪ੍ਰਭ ਕੈ ਸਿਮਰਨ ਗਰਭ ਨ ਫਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅਨੰਦ ਨ ਜਾਗੈ।

ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਾ ਸਿਮਰਨ ਲਗ ਬੇਦ ਪਾਏ, ਹਾ ਸਿਮਰਨ ਪੈ ਸਤ ਜਤੀ ਦਾਤੈ, ਹਾ ਸਿਮਰਨ ਨੀਚਾ ਕੁੰਟ ਜਾਤੈ, ਹਰ ਸਿਮਰਨ ਧਾਰੀ ਸਭ ਤਰਣਾ।

ਆਈਐ ਛੂਟ ਨਾਹੀ ਕੋ ਲਖਬਾਹੀ ਨਾਮ ਸ਼ਬਦੇ ਭਾਰਤ ਪਰਾਹੀ ਅਨਕ ਵਿਗਣ ਜਾਏ ਸੰਘਾਰੇ ਹਰ ਕਾ ਨਾਮ ਸਤਿਕਾਰ ਉਦਾਰੈ ਅਨਕ ਜੋਨ ਜਨਮੇ ਮਰ ਜਾਵੂ ਨਾਮ ਜੁਤ ਪਾਵੀ ਬਿਸਰਾਵੂ ਹੋ ਮੈਲਾ ਮਲਕਬੂ ਨਾ ਧੂਵੈ ਹਰ ਕਾ ਨਾਮ ਕੂਟ ਪਾਪ ਖੂਵੈ ਐਸਾ ਨਾਮ ਜਪਨੂ ਮਨ ਰੰਗ ਨਾਨਕ ਪਾਈਐ ਸਾਧਕ ਸੰਗ ਜੈ ਮਾਰ ਗਗਨ ਜਾਏ ਨਾ ਕੋਸਾ ਹਰ ਕਾ ਨਾਮ ਊਹਾ ਸੰਤੋਸਾ ਜੈ ਪੈਂਡੇ ਮੈਂ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਮ ਪੰਤਿਰਾ ਕੋ ਨਾ ਸੁਜਾਨੂ ਹਰ ਕਾ ਨਾਮ ਤੈ ਨਾਲ ਪਛਾਨੋ ਜਹ ਮ ਭਿਆਨ ਤਪਤ ਕੋ ਤਪਤ ਬੋ ਘਾਮ ਤੈ ਹਰ ਕੇ ਨਾਮ ਕੀ ਤੂੰ ਉਪਰ ਸ਼ਾਮ ਜਦ ਰਿਖਾ ਮਨ ਤੁਜਾ ਕਰਖੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ।

ਹਰ ਪ੍ਰਤਾਪ ਜਨ ਵਰਨਾ ਜਾਨ ਓਤ ਭੂਤ ਜਨ ਹਰ ਰਸ ਰਾਤੈ ਸੁਨ ਸੰਵਾਦ ਨਾਮ ਰਸ ਮਾਤੈ ਆਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪਤਨੀ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰ ਕੇਤੇ ਤਰੈ ਪਾਰ ਜਾਤ ਵਰ ਕੋ ਨਾਮ ਕਾਮ ਤਿਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨ ਤਰ ਦੁਖ ਲਥਾ ਨਾਮ ਸੁਰਤ ਦਰ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਤ ਵਸੈ ਸੰਤ ਪ੍ਰਤਾਪ ਦੂਰ ਸਭ ਨਸੈ ਸੰਤ ਕਾ ਸੰਗ ਵਡ ਭਾਗੀ ਪਾਈ ਹੈ ਸੰਤ ਸੇਵਾ ਨਾਮ ਤਿਹਾਈ ਹੈ ਨਾਮ ਤੁਲ ਕਸ਼ਿਆ ਵਰਣਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਾਨ ਕੋਏ ਸਲੋਕਾ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰ ਟੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮਿਆ ਬੋਲ ਅਸ਼ਟਪਦੀ ਜਾਪ ਤਾਪ ਗਿਆਨ ਸਭਿਆਨ ਖਟ ਸ਼ਾਸਤਰ ਸਿਮਰਤ ਪਖਿਆਨ ਯੋਗ ਅਭਿਆਸ ਕਰਮ ਧਰਮ ਕਰਿਆ ਸਕਲ ਤਿਆਗ ਬਨ ਮਦੇ ਫਰਿਆ ਅਨਕ ਪ੍ਰਕਾਰ ਕੀਏ ਪਉ ਜਤਨਾ ਪੁਨਤਾ ਨਾਮ ਮੈਂ ਬਹੁ ਰਤਨਾ ਸੀ ਜਗਟਾਇ ਹੋਮ ਮੈਂ ਕਰ ਰਾਤੀ ਵਰਤਨੇ ਕਰੇ ਬਹੁ ਭਾਤੀ ਨਹੀਂ ਤੁਲ ਰਾਮ ਨਾ ਵਿਚਾਰ ਨਾਨਕ ਗੁਰਮੁਖ ਨਾ ਜਪੀ ਇੱਕ ਵਾਰ ਨੋ ਖੰਡ ਪ੍ਰਿਥਵੀ ਫਿਰੈ ਚੀਰ ਜੀਵੈ ਮਾਂ ਉਦਾਸ ਤਪੀ ਸਰਥੀ ਵੈ ਅਗਨ ਮਾਹੇ ਉਮ ਪ੍ਰਾਨ ਕਨਕ ਸੁਹਵਰ ਪਮ ਦਾਨ ਨੂਲੀ ਕਰਮ ਕਰੇ ਬਵਾਸਨੁ ਜੈਨ ਮਾਰਗ ਸੰਯਮਤ ਸਾਧਨ ਨਿਮਖ ਨਿਮਖਾ ਚੀਰ ਕਟਾਵੈ ਤੋ ਪੀ ਹਮੈ ਮੈਲ ਨਾ ਜਾਵੈ ਹਰ ਕੇ ਨਾਮ ਸਭ ਕ੍ਰਿਸ਼ਨ ਆਹੇ ਨਾਨਕ ਗੁਰਮੁਖ ਨਾਮ ਜਿਤ ਕਤ ਪਾਏ ਮਨ ਕਾਮਨਾ ਤੀਜੈ ਛੁਟੈ ਗੁਰ ਭਗਵਾਨ ਨਾਮ ਮਨ ਤੈ ਹੁਟੈ ਸੋਚ ਕਰੇ ਦਿਨ ਸਿਰ ਰਾਤ ਮਨ ਕੀ ਮੈਲ ਨਾ ਦੰਤੇ ਜਾਤ ਸਨੇਹੀ ਕੋ ਬਹੁ ਸਾਧਨਾ ਕਰੇ ਮਨ ਤੇ ਕਬੂਨਾ ਵਿਖਿਆ ਡਰੈ ਜਲ ਧੋਵੇ ਬੋਧੇ ਅਨੀਤਾ ਸੁਤਕਾ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚੈ ਨਾਨਕ ਨਾਮ ਬੁਧਰੇ ਪਤਿਤ ਪਾਵ ਊਚੈ ਬਹੁ ਸਿਆਨਪ ਜਮਕਾ ਭਉ ਵਿਆਪੈ ਨਕ ਜਤਨ ਕਾ ਤ੍ਰਿਸ਼ਨਾ ਧਰਾਪੈ ਪੇਖ ਅਨੇਕ ਅਗਨੀ ਪੂਜੈ ਕੋਟ ਪਾਵ ਦਰਗਿਆਨੀ ਸ਼ੀਜੈ ਛੂਟ ਸੁਨਾਈ ਉਪ ਪਿਆਲ ਮੋਹਿ ਵਿਆਪੇ ਮਾਇਆ ਜਾਲ ਆਵਰ ਕਰਤੂਤ ਸੰਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿੰਦੀ ਮਾਨੈ ਹਰ ਕਾ ਨਾਮ ਜਪ ਜਪ ਤੁਕ ਜਾਏ ਨਾਨਕ।

ਜੇ ਕੋ ਆਪਣੇ ਸੋਭਾ ਲੋਰੇ ਸਾਧ ਸੰਗ ਇਹੋ ਮੈਂ ਛੋਰੇ ਜੇ ਕੋ ਜਨਮ ਮਰਨ ਤੇ ਡਰੇ ਸਾਜਨਾ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਸ ਪਿਆਸਾ ਨਾਨਕ ਤਾਂ ਕੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਂ ਕਾ ਮਿਟੇ ਭਵਾਨ ਆਪ ਉਸ ਕੋ ਜੋ ਜਾਣੇ ਨੀਚਾ ਸੋ ਗਣੀਏ ਸੋ ਗਣੀਏ ਸਭ ਤੀ ਉੱਚਾ ਜਾ ਕਾ ਮਨ ਹੋਏ ਸਗਲ ਕਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਟਾਨਾ ਪੇਖੇ ਸਗਲ ਸੀ ਸਾਜਨਾ ਸੁਖ ਦੁਖ ਜਨ ਸਮ ਦਿਸ਼ਟੇ ਤਾ ਨਾਨਕ ਪਾ ਪੁਨ ਲੇਪਾ ਨਿਰਤਨ ਕੋ ਤਨ ਤੇਰੇ ਨਾਉ ਨਥਾਵੇ ਕਾ ਨਾਉ ਤੇਰਾ ਥਾਉ ਨਮਾਨਿਕ ਪ੍ਰਭ ਤੇਰੋ ਮਾਨ ਸਗਲ ਕਟਾ ਕੋ ਦੇਵੋ ਦਾਨ ਕਰਨ ਕਰਾਵਨ ਹਰ ਸਵਾਮੀ ਸਗਲ ਕਟਾ ਕੇ ਅੰਤਰਜਾਮੀ ਆਪਣੀ ਕਦਮ ਜਾਣੋ ਆਪੇ ਆਪਣ ਸੰਗਾ ਪ੍ਰਭ ਰਾਤੇ ਤੁਮਰੀ ਉਸਤ ਤੁਮ ਤੇ ਨਾਨਕਾ ਵਰਣਾ ਜਾਂਸ ਕੋਏ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਗੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੁਤਮ ਕਿਰਿਆ ਸਾਸੰਗ ਦੁਰਮੁਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੂ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਾਟ ਸੁਨ ਰਸਨ ਬਖਾਨੀ।

ਪਦੀ ਰਵਈਆ ਕੇ ਕੁਣਚੇਤ ਪਰਾਨੀ ਗਵਣ ਮੂਲ ਤੇ ਗਮ ਦੁਸ਼ਟਾਨੀ ਜਿੰਦੂ ਸਾਰ ਸਵਾ ਸਿੰਗਾਰਿਆ ਗਰਭ ਅਗਰ ਮੈਂ ਜਿਨੀ ਉਬਾਰ ਬਾਹਰ ਪਵਸਤਾ ਤੁਰੇ ਪਿਆਰੇ ਦੂਰ ਪਰ ਜੋਬਣ ਭੋਜਨ ਸੁਖ ਸੂਤਾ ਬਿਰਤ ਪਿਆ ਪੁਰਸਾਖ ਸੇਨ ਮੁਖ ਪਿਆ ਉਹ ਬੈਠ ਕੋ ਦੇਨਾ ਏ ਨਿਰਗੁਣ ਗੁਣ ਕਛੂ ਨਾ ਪੂਜੈ ਬਖਸ਼ ਲਿਹੋ ਤੋ ਨਾਨਕ ਸੀਜੈ ਜੇ ਪ੍ਰਸਾਦ ਤਾਰ ਉਪਰ ਸੁਖ ਵਸੈ ਸੂਤ ਪ੍ਰਾਤ ਮੀਤ ਪੰਤਾ ਸੰਘਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਮੁਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਸਾਤ ਬਸਾ ਦੀਨੇ ਹਸਤ ਪਾਵ ਕਰਨਿਤ ਰਸਨਾ ਤਿਸੇ ਤਿਆਗ ਅਵਰ ਸੰਗਰਾ।

ਬੈਠਾ ਸਰਬ ਸੁਖਤਾ ਆਪਣ ਬੁੱਠਾ। ਜਿਸ ਜਾਣੇ ਆਪਣਾ ਹੁਕਮ ਬਣਾਇਆ, ਸਰਬ ਤੋਕ ਨਾਨਕ ਤਿਨ ਪਾਇਆ, ਅਗਨ ਸਾਪ ਨੀਂਦੇ ਰਾਸ, ਖਾਤ ਪੀਤ ਪਰਦੇ ਅਨਦੁਲਾਸ, ਆਪਣੀ ਅਮਾਨ ਕਸ਼ ਬਾਹਰ ਸਾ ਲੇ ਗਿਆਨੀ ਮਨ ਰੋਸ ਕਰੇ, ਆਪਣੀ ਪ੍ਰਤੀਤਾਪ ਵਿਖਾਵੈ, ਬੌਰਸ ਕਾ ਵਿਸ਼ਵਾਸ ਨ ਹੋਵੈ, ਜਿਸ ਕੀ ਵਸਤ ਸਾਗੇ ਰਾਖ ਕੇ ਪ੍ਰਭ ਕੀ ਆਗਿਆ ਮਾਨੇ ਮਾਥੇ, ਉਸ ਤੇ ਚੌਗੁਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ, ਅਨੰਗ ਪਦ ਮਾਇਆ ਕੇ ਹੇਤ ਸਰਪ ਰੂਪ ਜਾਣਿਆ ਨੀਤ, ਬਿਰਖੀ ਛਾਇਆ ਸੁਸਨ ਸਿਉ ਰੰਗਲਾਵੇ, ਉਹ ਬਿਨ ਸਿਵ ਮਨ ਵਿਸਤਾਵੈ, ਜੋ ਦਿਸੇ ਸੋ ਚੱਲਣ ਚੱਲਣ ਹਾਰ, ਲੁੱਟ ਰਿਓ ਤੇ ਅੰਧ ਧਾਰ, ਪਟਾਵ ਸੋ ਜੋ ਲਾਵੇ ਨੇ, ਤਾਂ ਕੋ ਆਥ ਨਾ ਆਵੇ ਕੀ, ਮਨ ਹਰ ਕੇ ਨਾਮ ਕੀ ਪੀ ਸੁਖਦਾਈ, ਕਰ ਕਿਰਪਾ ਨਾਨਕਾ ਪਲੈ ਲਾਈ, ਮਿਥਿਆ ਤਨ ਤਨ ਕਟੰਬ ਸਮਾਇਆ, ਮਿਥਿਆ ਹਮੇ ਮਮਤਾ ਮਾਇਆ, ਮਿਥਿਆ ਰਾਜਣ ਤਨ ਮਾਲ, ਮਿਥਿਆ ਕਾਮ ਕ੍ਰੋਧ ਬਕਰਾਲ, ਮਿਥਿਆ ਰਥ ਹਸਤੀ ਇਸ ਬਿਸਤਰਾ, ਮਿਥਿਆ ਰੰਗ ਸੰਗ ਮਾਇਆ ਪੇ ਕਿਸਤਾ, ਮਿਥਿਆ ਧਰੂ ਮੋਹ, ਮਿਥਿਆ ਧਰੂ ਮੋਹ ਅਭਿਮਾਨ, ਮਿਥਿਆ ਪਸੁ ਪ੍ਰਕਿਰਤ ਗਮਾਨ, ਅਸਤਰ ਭਗਤ ਸਾਧਕੀ ਸਰਨ, ਨਾਨਕ ਜਪ ਜਪ ਜੀ ਮਹਿਰ ਕੈ ਚਰਨ, ਮਿਥਿਆ ਸਰਵਨ ਪਰਨੰਦਾ ਸੁਨੈ, ਮਿਥਿਆ ਸੋਦਰ ਕੋ ਹਰੈ, ਮਿਥਿਆ ਨੇਤਰ ਬੇਗਤ ਪਰ ਤ੍ਰੀਰ ਪਾਦ, ਮਿਥਿਆ ਰਸਨਾ ਪੂਜਨ ਅਨਸਵਾਦ, ਮਿਥਿਆ ਚਰਨ ਪਰਪਕਾਰ ਕੁਤਾਵੇ, ਮਿਥਿਆ ਮਨ ਪਰਲੋ ਲਵਾਵੇ, ਮਿਥਿਆ ਤਾਨੀ ਪਰਪਕਾਰਾ, ਮਿਥਿਆ ਬਾਸਲੀਤ ਬਗਾਰਾ, ਬਿਨ ਪੂਜੈ ਮਿਥਿਆ ਸਭ ਭੈ, ਸਫਲ ਦੇ ਹੈ ਹਰ ਨਾਮ ਲਈ, ਬਿਰਥੀ ਸਾਧ ਕੀ ਆਰਜਾ, ਸਾਚ ਪਨਾ ਕੈ ਸੂਚਾ, ਬਿਰਥਾ ਨਾਮ ਬਿਨਾ ਤਨ ਅੰਦ, ਮੁਖਾਵਤਾਂ ਕਿਦਰ ਗੰਧ, ਬਿਨ ਸਿਮਰ ਦਿਨ ਰਹਿਣ ਬਿਰਥਾ ਬਿਹਾਈ, ਮੇਕ ਬਿਨਾ ਜੋ ਕੀਤੀ ਜਾਏ, ਗੋਬਤ ਭਜਨ ਬਿਨ ਬਿਰਥ ਸਭ ਕਾਮ, ਜੋ ਕਿਰਪਨ ਕੇਂਦਰ ਅਰਥ ਧਾਮ, ਧਨ ਧਨ ਤੇ ਜਜ ਕਿੱਟ ਵਸੇ ਹਰ ਨਾਉ, ਨਾਂਕ ਤਾਂ ਕੇ ਬਲ ਬਲ ਜਾਉ, ਰਹਿਤ ਅਵਰਕ ਸ਼ਬਰ ਕੁਮਾਵਤ, ਮਾਨੇ ਪ੍ਰੀਤ ਮੁਖ ਕਨ ਲਾਵਤ, ਜਨ ਰਾ ਪ੍ਰਭੂ ਪੀਨ, ਬਾਹਰ ਪੇਕ ਨਾ ਕਾਹੂ ਭੀਨ, ਆਪ ਰੂਪ ਦਿਸ਼ ਆਪ ਨਾ ਕਰੇ, ਆਪ ਜਲ ਜਨ ਮੈਂ ਮਰੈ, ਜਿਸ ਕੇ ਅੰਦਰ ਵਸੇ ਨਿਰੰਕਾਰ, ਤਿਸ ਕੀ ਸੀਕ ਤਰ ਸੰਸਾਰ, ਜੋ ਤੁਮ ਪਾਨੇ ਤਿਨ ਪ੍ਰਭ ਜਾਤਾ, ਨਾਨਕ ਜਾ ਚਰਨ ਪ੍ਰਾਪਤਾ, ਕਰੋ ਬੇਨਤੀ ਪਾਰ ਪ੍ਰਭ ਸਭ ਜਾਣੇ, ਆਪਣਾ ਕੀ ਆਪੇ ਮਾਨੈ, ਆਪੇ ਆਪ ਕਰਤਨ ਵੀਰਾ, ਕਿਸੇ ਦੂਰ ਜਨਾਬ ਕਿਸੇ ਬਜਾਵਤ ਨਾਰ ਨੇਰਾ, ਆਪ ਸਿਆਨੁ ਸਗੁਣ ਤੇ ਰਹਿਤ, ਸਭ ਕਾ ਜਾਣੇ ਆਤਮ ਕੀ ਰਹਿਤਾ, ਜਿਸ ਭਾਵ ਤਿਸ ਲੈ ਲੈ ਲੜ ਲਾਏ, ਥਾਂ ਥਰੰ ਤਰਿਆ ਸਮਾਏ, ਸੋ ਸਿਵ ਜਿਸ ਕਿਰਪਾ ਕਰੇ, ਨਿਮਕ ਜਪਨਾਨ ਕਰੀ ਸਲੋਕਾ, ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਇਆ ਵੇਵ, ਨਾਨਕ ਪ੍ਰਭ ਸਰਣਾਗਤੀ, ਕਰ ਪ੍ਰਸਾਦ ਗੁਰਦੇਵ ਅਸ਼ਟਪਦੀ, ਜੇ ਪ੍ਰਸਾਦ ਸਤੀ ਅੰਮ੍ਰਿਤ ਕਾਏ, ਤਿਸ਼ਠਾਕਰ ਕੋ ਰਖਮਨ ਮਾਹੇ, ਜੇ ਪ੍ਰਸਾਦ ਸੁਕੰਦ ਤਨ ਲਾਵੈ, ਤਿਸ ਕੋ ਸੁਰਨ ਪਰਮਗਤ ਪਾਵੈ, ਜੇ ਪ੍ਰਸਾਦ ਵਸੇ ਸੁਖ ਮੰਦਰ, ਜੈਸਦਾ ਮੰਦਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ, ਅਠ ਪੈ ਸਿਮਰੋ ਤਿਸ ਰਸਨਾ, ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦੈ ਧਿਆਈਏ ਤਾਵਣ ਯੋਗ, ਜੇ ਪ੍ਰਸਾਦ ਪਾਰ ਨੂੰ ਹੜਾਵੈ, ਤਿਸੇ ਤਿਆਗ ਤਰੁਣ ਲਵਾਵੈ, ਜੇ ਪ੍ਰਸਾਦ ਸੁਖ ਸਹਿਜ ਸੋਈ ਜੈ, ਮਨ ਅਰਪੈਕਤਾ ਕਾ ਜਸ ਕਾ ਬੀਜੈ, ਜੇ ਪ੍ਰਸਾਦ ਤੂੰ ਸਭ ਕੋ ਮਾਨੈ, ਮੁਕਤਾ ਕੋ ਜਸ ਰਸਨ ਬਖਾਨੈ, ਜੇ ਪ੍ਰਸਾਦ ਤੂੰ ਰਾਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮਾ, ਪ੍ਰਭ ਜੀ ਜਬ ਦਰਗਾਹ ਮਾਨ ਪਾਵੈ, ਨਨਫਤ ਸਤੀ ਕਰ ਜਾਹੇ, ਜੇ ਪ੍ਰਸਾਦ ਰੂ ਕੰਚਨ ਦੀ ਹੀ ਲਿਵਲਾਓ ਤੇ ਸਰਾਵ ਸੁਨੇ, ਜੇ ਪ੍ਰਸਾਦ ਤਰਾਵਲਾ ਰਹਿਤ, ਮਨ ਸੁਖ ਪਾਵੇ ਹਰਾ ਜਸ ਕੈਤ, ਜੇ ਪ੍ਰਸਾਦ ਤੇ ਸਕਲ ਸਦਰ ਢਾਕੇ, ਮਨ ਸਰਣੀ ਠਾਕੁਰ ਪ੍ਰਭ ਧਾਕੇ, ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ, ਮਨ ਸਾਹ ਸਾਹ ਸਿਮਰ ਪ੍ਰਭ ਉੱਚਾ, ਜੇ ਪ੍ਰਸਾਦ ਪਾਈ ਦੁਰਲਭ ਦੇ, ਨਾਂਗ ਤਾਂ ਕੀ ਭਗਤ ਕਰੇ ਇਹ, ਜੇ ਪ੍ਰਸਾਦ ਅਭੁਗਨ ਪਾਰੀ ਜੈ, ਮਨ ਤਿਸ ਸਿਮਰਤ ਕਾਲਸ ਕੀ ਜੈ, ਜੇ ਪ੍ਰਸਾਦ ਆਸਵਾਰੇ, ਮਨ ਤਿਸ ਪ੍ਰਭ ਕੋ ਕਬੂਨਾ ਵਸਾਰੇ, ਜੇ ਪ੍ਰਸਾਦ ਬਾਗ ਮਿਲ ਕਿਤਨਾ, ਰਾਗ ਪ੍ਰੇਮ ਆਪਣੇ ਬਣਾ, ਜਿਨ ਤਰੀ ਬਨ ਬੰਤ ਬਣਾਈ, ਉਰਤ ਪੈ ਸਤ ਸਤਿਆਈ, ਤਿਸੈ ਧਿਆਏ ਜੋ ਇੱਕ ਅਲਖੈ, ਈਹਾਂ ਉਹਾਂ ਨਾਨਕ ਤੇਰੇ ਰੱਖਿਆ, ਜੇ ਪ੍ਰਸਾਦ ਕਰੇ ਪੁਨ ਬੰਧਾਨ, ਮਨ ਅਟ ਪੈਰ ਕਾ ਤਿਸਕਾ ਧਿਆਨ, ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ, ਤਿਸ ਪ੍ਰਭ ਕੋ ਸਾਹ ਸਾਹ ਸਤਾਰੀ, ਸ੍ਰੀ ਪ੍ਰਸਾਦ ਸੁੰਦਰ ਰੂਪ, ਸੁਪ੍ਰਭ ਸਿਮਰ ਸਦਾ ਅਨੂਪ, ਜੇ ਪ੍ਰਸਾਦ ਨੇ ਨਿੱਕੀ ਜਾਤ, ਸੁਪ੍ਰਭ ਸਿਮਰ ਸਦਾ ਰਾਤ, ਜੇ ਪ੍ਰਸਾਦ ਤੇਰੀ ਪਤਰੈ, ਗੁਰਪ੍ਰਸਾਦ ਨੰਗ ਦਸਕੈ, ਜੇ ਪ੍ਰਸਾਦ ਸਨੇ ਕਰਨਾਦ, ਜੇ ਪ੍ਰਸਾਦ ਪੇਕੇ ਬਿਸਮਾ, ਜੇ ਪ੍ਰਸਾਦ ਬੁੱਲੇ ਮਤ ਰਸਨਾ, ਜੇ ਪ੍ਰਸਾਦ ਸੁਖ ਸਹਿਜੇ ਬਸਨਾ, ਜੇ ਪ੍ਰਸਾਦ ਹਸਤ ਕਰ ਚਲੈ, ਜੇ ਪ੍ਰਸਾਦ ਸੰਪੂਰਨ ਫਲੈ, ਜੇ ਪ੍ਰਸਾਦ ਪਰਮਗਤ ਪਾਵੈ, ਜੇ ਪ੍ਰਸਾਦ ਸੁਖ ਸਹਿਜ ਸਮਾਵੇ, ਐਸਾ ਪ੍ਰਭਾ ਗਵਰਕਤ ਲਾਗੂ, ਗੁਰਪ੍ਰਸਾਦ ਨਾਨਕ ਮਨ ਜਾਗੂ, ਜੇ ਪ੍ਰਸਾਦ ਉਪਰਕਟ ਸੰਸਾਰ, ਤਿਸ ਪ੍ਰਭ ਕੋ ਮੂਲਾ ਮਨ ਵਿਸਾਰ, ਜੇ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂੜ ਤਾਕੂ ਜਾਪੈ, ਜੇ ਪ੍ਰਸਾਦ ਕਾਰਜ ਪੂਰੈ, ਤਿਸ ਜਨ ਮਨ ਸਦਾ ਹਜੂਰ ਹੈ, ਜੇ ਤੂੰ ਪਾਵੇ, ਜੇ ਪ੍ਰਸਾਦ ਤੂੰ ਪਾਵੇ ਸਾਚ, ਰੇ ਮਨ ਮੇ ਤੂੰ ਤਾਸੂ ਰਾਚ, ਜੇ ਪ੍ਰਸਾਦ ਸਭ ਗਤੋਏ, ਨਾਨਕ ਜਾਪ ਜਪੇ ਜਪ ਸੋਏ, ਆਪ ਜਪਾਏ ਜਪੇ ਸੁਨਾਵ, ਗਵਾਏ ਸਵਰ ਗੁਣ ਗਾਓ, ਪ੍ਰਭ ਕਿਰਪਾ ਤੋਈ ਪ੍ਰਗਾਸ, ਪ੍ਰਭ ਦਿਆ ਤੇ ਕਮਲ ਵਿਗਾਸ, ਪ੍ਰਭ ਸੁਪ੍ਰਸੰਨ ਵਸੇ ਮਨ ਸੋਏ, ਪ੍ਰਭ ਦਿਆ ਤੇ ਮੁਤ ਮੁਤ ਹੋਏ, ਤੇ ਮਤ ਉਤਮ ਹੋਏ, ਸਰਵਨਧਾਨ ਪ੍ਰਭਤੀ ਦੀ ਮਾਇਆ, ਪੋ ਕਸ਼ਨਾ ਕਿਨੂੰ ਲਿਆ, ਜਿਤ ਜਿਤ ਲਾਭ ਤਿਤ ਲਗੇ ਅਰਨਾਥ, ਨਾਨਕ ਕਹਿ ਕਸ਼ੁਨਾਥ, ਸਲੋਕ ਗਮਗਾ ਪਾਰ ਬ੍ਰਹਮ ਸੋਏ, ਜੋ ਜੋ ਕਹੇ ਸੋ ਮੁਕਤਾ ਹੋਏ, ਸੁਨਮੀਤਾ ਨਾਨਕ ਬਿਨਵੰਤਾ, ਸਾਜਨਾ ਕੀ ਅਚਰਜ ਕਥਾ ਅਸ਼ਟਪਦੀ,
ਸਾਧਕ ਸੰਗ ਮੁਖ ਉਜਲੋਤ, ਸਾਧ ਸੰਗ ਮਲ ਸਗਲੀ ਕੋਤ, ਸਾਧਕ ਸੰਗ ਮਿਟੇ ਬਿਮਾਨ, ਸਾਧਕ ਸੰਗ ਪ੍ਰਗਟੇ ਸੁਗਿਆਨ, ਸਾਧਕ ਸੰਗ ਪੂਜੇ ਬ੍ਰਹਮ ਨੇਰਾ, ਸਾਧ ਸੰਗ ਸਬੋਧਨ ਵੇਰਾ, ਸਾਧਕ ਸੰਗ ਪਾਏ ਨਾ ਬ੍ਰਤਨ, ਸਾਧਕ ਸੰਗ ਏਕ ਉਪਰ ਜਤਨ, ਸਾਧਕ ਮਹਿਮਾ ਵਰਨੇ ਕੌਣ ਪ੍ਰਾਣੀ, ਨਾਨਕ ਸਾਧਕ ਸੋਭਾ ਪ੍ਰਭਾਈ ਸਮਾਨੀ, ਸਾਧਕ ਸੰਗ ਗੋਚਰ ਮਿਲੈ, ਸਾਧਕ ਸੰਗ ਸਦਾ ਪ੍ਰਫੁਲੈ, ਸਾਧਕ ਸੰਗ ਆਵੇ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧ ਸੰਗ ਹੋਏ ਸਭ ਕੀ ਰੇਨ, ਸਾਧਕ ਸੰਗ ਮਨੋਰ ਬੈਨ, ਸਾਧਕ ਸੰਗ ਕਤੂ ਧਾਵੈ, ਸਾਧ ਸੰਗ ਅਸਤ ਮਨ ਪਾਵੇ, ਸਾਧਕ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ, ਸਾਧ ਸੰਗ ਤੁਸੂ ਸਾਮੀ, ਸਾਧ ਸੰਗ ਸੰਗ ਮਾਇ ਪ੍ਰੀਤ, ਸਾਧ ਸੰਗ ਕ੍ਰਿਸ਼ਨ ਬੈਰ, ਸਾਧ ਸੰਗ ਨਾ ਬੀਗਾ ਪੈਰ, ਸਾਧਕ ਸੰਗ ਨਾ ਹੀ ਕੋ ਮੰਦਾ, ਸਾਧ ਸੰਗ ਜਾਣੇ ਪਰਮਾਨੰਦਾ, ਸਾਧ ਸੰਗ ਜਾਣੇ ਪਰਮਾਨੰਦਾ, ਸਾਧਕ ਸੰਗ ਨਾ ਹੀ ਉਤਾਪ, ਸਾਧਕ ਸੰਗ ਤਜਿਵ ਸਭ ਆਪ, ਆਪੇ ਜਾਣੇ ਸਾਧ ਵਡਾਈ, ਨਾਨਕ ਸਾਧ ਪ੍ਰਭ ਬਣਿਆਈ, ਸਾਧਕ ਸੰਗ ਕਬੂ ਧਾਵੈ, ਸਾਧਕ ਸੰਗ ਸਦਾ ਸੁਖ ਪਾਵੇ, ਸਾਧ ਸੰਗ ਬਸਤ ਗੋਚਰ ਲੈ, ਸਾਧੂ ਸੰਗ ਦਰਸੈ, ਸਾਧਕ ਸੰਗ ਬਸੇ ਥਾਨ ਉੱਚੈ, ਸਾਧੂ ਸੰਗ ਮਹਿਲ ਪਹੁੰਚੈ, ਸਾਧਕ ਸੰਗ ਦ੍ਰਿੜ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ, ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕਿਰਬਾਨ, ਸਾਧਕ ਸੰਗ ਸਭ ਕੁਲ ਉਦਾਰੇ, ਸਾਧ ਸੰਗ ਸਾਧਨ ਮਿਤ ਕਟੰਬ ਨਿਸਤਾਰ ਹੈ, ਸਾਧੂ ਕੇ ਸੰਗ ਸੁਤਨ ਪਾਵੈ, ਜਿਸ ਤਨ ਤੇ ਸਭ ਕੋ ਵਰਸਾਏ ਵਰਸਾਵੈ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧਕ ਸੰਗ ਸੋਭਾ ਸੁਰਦੇਵਾ, ਸਾਧਕ ਸੰਗ ਪਾਪ ਲਾਇਨ, ਸਾਧ ਸੰਗ ਮਰਤ ਗੁਣ ਗਾਇਨ, ਸਾਧਕ ਸੰਗ ਸਰਬਥਾਨ ਕੰਮ, ਨਾਨਕ ਸਾਧਕ ਸੰਗ ਸਫਲ ਜਨਾਂਬ, ਸਾਧਕ ਸੰਗ ਨਾਇ ਕਿਸ਼ਕਾਲ, ਦਰਸ਼ਨ ਪੇੜ ਤੂਤ ਨਿਹਾਲ, ਸਾਧਕ ਸੰਗ ਕੁਲਕਤ ਹਰੈ, ਸਾਧਕ ਸੰਗ ਨਕ ਪਰ ਹਰੈ, ਸਾਧਕ ਸੰਗ ਈਹਾਂ ਊਹਾਂ ਸਹੇਲਾ, ਸਾਧ ਸੰਗ ਬਿਸ਼ਰਤ ਹਰ ਮੇਲਾ, ਜੋ ਇੱਛੈ ਸੋਈ ਬਲ ਪਾਵੈ, ਸਾਧਕ ਸੰਗ ਨਾ ਬਿਰਥਾ ਜਾਵੈ, ਪਾਰ ਬ੍ਰਹਮ ਸਾਧਰਿਤ ਵਸੈ, ਨਾਨਕ ਕੁਦਰੈ ਸਾਧ ਸੁਣ ਵਰਸੈ, ਸਾਧਕ ਸੰਗ ਸੁਣ ਵਰਣਾਓ, ਸਾਧਕ ਸੰਗ ਸਾਧ ਸੰਗ ਹਰ ਕੇ ਗੁਣ ਗਾਓ, ਸਾਧਕ ਸੰਗ ਨਾ ਮਨ ਤੈ ਬਿਸਰੈ, ਸਾਧਕ ਸੰਗ ਨਾ ਮਨ ਤੈ ਬਿਸਰੈ, ਸਾਧ ਸੰਗ ਸਰਪਨ ਨਿਸਤਰੈ, ਸਾਧਕ ਸੰਗ ਲਗੇ ਪ੍ਰਭ ਮਿੱਠਾ, ਸਾਧੂ ਕੇ ਸੰਕਟ ਕਾ ਡੀਠਾ, ਸਾਧ ਸੰਗ ਪੈ ਗਿਆਕਾਰੀ, ਸਾਧ ਸੰਗਤ ਪਈ ਹਮਾਰੇ, ਸਾਧਕ ਸੰਗ ਮਿਟੇ ਸਭ ਰੋਗ, ਨਾਨਕ ਸਾਧ ਪਿੱਟੇ ਸੰਯੋਗ, ਸਾਧਕ ਮਹਿਮਾ ਵੇਦਨਾ ਜਾਣੇ, ਜਿੱਤਾ ਸੁਣੇ ਤਿੱਤਾ ਵਖਿਆਨੈ, ਸਾਧਕ ਉਪਮਾ ਤੇ ਗੁਣ ਤੇ ਦੂਰ, ਸਾਧਕ ਉਪਮਾਰੀ ਭਰਪੂਰ, ਸਾਧਕ ਸੋਭਾ ਕਾ ਨਾਹੀ ਅੰਤ, ਸਾਧਕ ਸੋਭਾ ਸੁਧਾ ਬੇਅੰਤ, ਸਾਧਕ ਸੋਭਾ ਉੱਚੀ ਉੱਚੀ, ਸਾਧਕ ਸੋਭਾ ਮੂਚੇ ਮੂਚੀ, ਸਾਧ ਕੀ ਸੋਭਾ ਸਦ ਮਨੇ ਆਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ, ਸਲੋਕਾ ਮਨ ਸਾਚਾ ਮੁਖ ਸਾਚਾ ਸੋਏ, ਅਵਰਣ ਅਪੇਖੇ ਬਿਨ ਕੋਏ, ਨਾਨਕ ਲਛਣ ਬ੍ਰਹਮ ਗਿਆਨੀ ਹੋਏ, ਅਸ਼ਟਪਦੀ ਬ੍ਰਹਮ ਗਿਆਨੀ ਸਦਾਂਦਰ ਲੇਪ, ਜੈਸੇ ਜਨਮੇ ਕਮਲ ਲੇਪ, ਬ੍ਰਹਮ ਗਿਆਨੀ ਸਦਾਂਦਰ ਦੁਖ, ਜੈਸੇ ਸੂਰ ਸਰਬ ਕੋ ਸੁਖ, ਬ੍ਰਹਮ ਗਿਆਨੀ ਕਹਿ ਦਿਸ਼ਟ ਸਮਾਨ, ਰਾਜਾ ਸੇ ਰਾਜ ਰੰਗੋ ਲਾਗੇ ਤੁਲਪਵਾਨ, ਬ੍ਰਹਮ ਗਿਆਨੀ ਕਹਿ ਤੇਜ ਏਕ, ਜੋ ਬਸੁਦਾ ਕੋ ਖੋਦੇ ਕੋ ਚੰਦਨ ਲੇਪ, ਬ੍ਰਹਮ ਗਿਆਨੀ ਕਾ ਇਹ ਗੁਨਾਉ, ਨਾਨਕ ਜੋ ਪਾਉ ਕਾ ਸਹਿ ਸੁਭਾਉ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲਾ ਲਾਗੇ ਜਲਾ, ਬ੍ਰਹਮ ਗਿਆਨੀ ਕੇ ਮਨੋ ਵਿਪ੍ਰਗਾਸ, ਜੈਸੇ ਤਰ ਉਪਰੇ ਆਕਾਸ਼, ਬ੍ਰਹਮ ਗਿਆਨੀ ਕੇ ਮਿੱਤਰ ਸਤਰੁ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਪਮਾਨ, ਬ੍ਰਹਮ ਗਿਆਨੀ ਉੱਤੇ ਉੱਚਾ ਮਨ ਆਪਣੇ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇ ਜਨ ਭੈ, ਨਾਨਕ ਜਨ ਪ੍ਰਭ ਆਪ ਕਰੇ, ਬ੍ਰਹਮ ਗਿਆਨੀ ਸਗਲੀ ਦੀ ਨਾਥ, ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਕੇ ਸਭ ਉੱਪਰ ਮਿਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ, ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦਿਸ਼ਟ ਅੰਮ੍ਰਿਤ ਵਸੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਬਲ ਜੁਗਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਕੋ ਉਪਰਾਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ, ਬ੍ਰਹਮ ਗਿਆਨੀ ਕੇ ਬੀਪ ਸਮਾਹਾ, ਬ੍ਰਹਮ ਗਿਆਨੀ ਪਰਪਕਾਰ ਉਮਾਹਾ, ਬ੍ਰਹਮ ਗਿਆਨੀ ਕੇ ਨਾਹੀ ਧੰਦਾ, ਬ੍ਰਹਮ ਗਿਆਨੀ ਨਿਰਾਵਤ ਬੰਦਾ, ਬ੍ਰਹਮ ਗਿਆਨੀ ਕੇ ਹੋਏ ਸੋ ਭਲਾ, ਬ੍ਰਹਮ ਗਿਆਨੀ ਬ੍ਰਹਮ ਗਿਆਨੀ ਸੁਫਲ ਫਲਾ, ਬ੍ਰਹਮ ਗਿਆਨੀ ਸੰਗ ਸਕਲ ਉਦਾਰ, ਨਾਨਕ ਬ੍ਰਹਮ ਗਿਆਨੀ ਜਪੇ ਸਕਲ ਸੰਸਾਰ, ਬ੍ਰਹਮ ਗਿਆਨੀ ਕੈ ਕੇ ਰੰਗ, ਬ੍ਰਹਮ ਗਿਆਨੀ ਕੇ ਬਸੇ ਪ੍ਰਭ ਸੰਗ, ਬ੍ਰਹਮ ਗਿਆਨੀ ਕੇ ਨਾਮ ਆਧਾਰ, ਬ੍ਰਹਮ ਗਿਆਨੀ ਕੇ ਨਾਮ ਪਰਿਵਾਰ, ਬ੍ਰਹਮ ਗਿਆਨੀ ਸਦਾ ਸਜਾਗਤ, ਬ੍ਰਹਮ ਗਿਆਨੀ ਅਭੁ ਤਿਆਗਤ, ਬ੍ਰਹਮ ਗਿਆਨੀ ਕੇ ਮਨ ਪਰਮਾਨੰਦ, ਬ੍ਰਹਮ ਗਿਆਨੀ ਕੇ ਕਰ ਸਦਾ ਆਨੰਦ, ਬ੍ਰਹਮ ਗਿਆਨੀ ਸੁਖ ਸਹਿ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ, ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਸੰਹੇਤਾ, ਬ੍ਰਹਮ ਗਿਆਨੀ ਕੇ ਹੋਏ ਅਚਿੰਤਾ, ਬ੍ਰਹਮ ਗਿਆਨੀ ਕਾ ਨਿਰਮਲ ਮੰਤਾ, ਬ੍ਰਹਮ ਗਿਆਨੀ ਜਿਸ ਕਰੇ ਪ੍ਰਵਿਆਪ, ਬ੍ਰਹਮ ਗਿਆਨੀ ਕਾ ਬਰ ਪ੍ਰਤਾਪ, ਬ੍ਰਹਮ ਗਿਆਨੀ ਕਾ ਦਸ ਬਡ ਬਾਗੀ ਪਾਈ ਹੈ, ਬ੍ਰਹਮ ਗਿਆਨੀ ਕਾ ਬਲ ਬਲ ਜਾਈ ਹੈ, ਬ੍ਰਹਮ ਗਿਆਨੀ ਕੋਜੇ ਮਹੇਸ਼ਰ ਹੈ, ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਰ, ਬ੍ਰਹਮ ਗਿਆਨੀ ਕੀਮਤ ਨਾ ਹੈ, ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ, ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ, ਬ੍ਰਹਮ ਗਿਆਨੀ ਕੋ ਸਦਾ ਦੇਸ, ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਦਾਖਰ, ਬ੍ਰਹਮ ਗਿਆਨੀ ਸਰਬ ਕਾ ਠਾਕਰ, ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ, ਬ੍ਰਹਮ ਗਿਆਨੀ ਕੀ ਕਤ ਬ੍ਰਹਮ ਗਿਆਨੀ ਜਾਣੈ, ਬ੍ਰਹਮ ਗਿਆਨੀ ਕਾ ਅੰਤ ਨਾ ਪਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ, ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ, ਬ੍ਰਹਮ ਗਿਆਨੀ ਮੁਕਤ ਜੁਗਤਾ
मुक्त जुक्त जी का दाता ब्रह्म ज्ञानी पूर्ण पुरख विधाता ब्रह्म ज्ञानी नाथ का नाथ ब्रह्म ज्ञानी का सब उप्रहाद ब्रह्म ज्ञानी का सकल।

0: ਏਕੋ ਨੇਤਰੇ ਕਈ ਕੋਟ ਨਾਮ ਰਸ ਪੀ ਬ੍ਰਹਮ ਅਮਰ ਭੈ ਸਭ ਸਦੀ ਜੀਵੈ ਕਈ ਕੋਟ ਨਾਮ ਗੁਣ ਗਾਵੇ ਆਤਮ ਰਸੁਖ ਸਹਿ ਸਮਾਵੇ ਆਪਣੇ ਜਨ ਕੋ ਸਾਥ ਸਾਥ ਸਮਾਰੇ ਨਾਨਕੋ ਹੀ ਪਰਮੇਸ਼ਰ ਕੇ ਪਿਆਰੇ ਸਲੋਕ
1: ਨਾਨਕ ਤਿਸ ਬਲਿਹਾਰਣ ਜਲ ਥਲਮਈ ਜਲ ਸੋਏ ਅਸ਼ਟਪਦੀ ਕਰਨ ਕਰਾਵਣ ਕਰਨ ਜੋਗ ਜੋ ਤਿਸ ਭਾਵੈ ਸੋਈ ਹੋਗ ਕਿਨ ਮੈਂ ਥਾ ਪਿਉ ਥਾਪਣ ਹਾਰਾ ਅੰਤ ਨਾਈ ਕਿਛ ਪਾਰਾ ਵਾਰਾ ਹੁਕਮੇ ਧਾਰ ਤਰ ਰਹਾਵੈ ਹੁਕਮੇ ਉਪਜੈ ਹੁਕਮ ਸੰਭਾਵੈ ਹੁਕਮੇ ਉੱਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮੈਂ ਰਹਿ ਸਮਾਈ ਪ੍ਰਭਾਵੈ ਮਾਨੁ ਗਤ ਪਾਵੈ ਪ੍ਰਭਾਵੈ ਤਾਂ ਪਾਤਰ ਤਰਾਵੈ ਪ੍ਰਭਾਵੈ ਬਿਨ ਸਾਸ ਤੇ ਰਾਖੈ ਪ੍ਰਭਾਵੈ ਤਾਂ ਹਰ ਗੁਣ ਭਾਖੈ ਪ੍ਰਭਾਵੈ ਤਾਂ ਪਤਤ ਉਧਾਰੈ ਆਪ ਕਰੇ ਆਪਣ ਵਿਚਾਰੈ ਦੂਸਰਿਆਂ ਕਾ ਆਪ ਸੁਆਮੀ ਖੇਲੈ ਬਿਕਸੈ ਅੰਤਰ ਜਾਮੀ ਜੋ ਪਾਵੈ ਸੋਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨ ਆਵੈ ਕਹੋ ਮਾਨੁਕ ਤੀ ਕਿਆ ਹੋਏ ਆਵੈ ਜੋ ਤਿਸ ਭਾਵੈ ਸੋਈ ਕਰਾਵੈ ਇਸ ਕੇ ਹਾਥ ਹੋਏ ਤਾਂ ਸਭ ਕੁਛ ਲੇ ਜੋ ਤਿਸ ਭਾਵੈ ਸੋਈ ਕਰੇ ਅਣਜਾਣਤ ਬਿਖਿਆ ਮੈਂ ਰਚੈ ਜੇ ਜਾਣਤ ਆਪਣੇ ਆਪ ਬਚੈ ਪਰਮੇ ਪੂਲਾ ਦੇ ਦਿਸਤਾਵੈ ਨਿਮਖਮਾਏ ਚਾਰ ਕੁੰਡ ਫਿਰੇ ਆਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਭੇਜਣ ਨਾਮ ਮਿਲੇ ਕਿਨ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾਕਾ ਦ੍ਰਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦੇ ਦਿਸ ਪ੍ਰਗਟਾਵੈ ਜਾਕੂ ਆਪਣੀ ਕਰੈ ਬਖਸ਼ੀ ਸਦਾ ਕਾਲ ਏਕਾ ਨਾ ਗਣੈ ਜਗਦੀਸ ਜੀਉ ਪਿੰਡ ਸਭ ਤਿਸ ਕੀ ਰਾਸ ਕਟ ਕਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤੇ ਆਪ ਬਣਾਈ ਨਾਨਕ ਜੀ ਵੈ ਦੇਖ ਬਟਾਈ ਇਸ ਕਾ ਬਲ ਨਾਈ ਸਾਥ ਕਰਨ ਕਰਾਵਣ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਪੁਨ ਥੀਓ ਕਬੂ ਊਚ ਨੀਚ ਮੈਂ ਬਸੈ ਕਬੂ ਸੋ ਕਰ ਖਰਾਂਗਾਸੈ ਕਬੂ ਨਿੰਦ ਚਿੰਦ ਵਿਵਹਾਰ ਕਬੂ ਬਕਾਸ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕਾ ਮਿਲਾਵਣ ਹਾਰ ਕਬੂ ਨਿਰਤ ਕਰੈ ਬਹੁ ਭਾਂਤ ਕਬੂ ਸੋਏ ਰਹਿ ਦਿਨ ਰਾਤ ਕਬੂ ਮਹਾਂ ਕ੍ਰੋਧ ਬਿਕਰਾਲ ਕਬੂ ਸਰਬ ਕੀ ਹੋ ਤਰਵਾਲ ਕਬੂ ਹੋਏ ਬਹਿ ਬੈਠ ਰਾਜਾ ਕਬੂ ਭੇਖਾਰੀ ਨੀਚ ਕਾ ਸਾਜਾ ਕਬੂ ਅਪਕੀਰਤ ਮੈਂ ਆਵੈ ਕਬੂ ਭਲਾ ਭਲਾ ਕਹਾਵੈ ਜੋ ਪ੍ਰਭ ਰਾਖੈ ਤੇ ਵੀ ਰਹਿ ਗੁਰਪ੍ਰਸਾਦ ਨਾਨਕ ਸਚ ਕਹਿ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੋਨ ਧਾਰੀ ਲਾਵੈ ਧਿਆਨ ਕਬੂ ਤਟ ਤੀਰਥ ਇਸ਼ਨਾਨ ਕਬੂ ਸਿੱਧ ਸਾਧ ਮੁਗਿਆਨ ਕਬੂ ਕੀਟ ਹਸਤ ਪਤੰਗ ਹੋਏ ਜੀ ਆਨਕ ਜੋਨ ਭਰਮੇ ਭਰਮੀ ਅਨਾਨਾ ਰੂਪ ਜਿਉਂ ਸਵਾਂਗੀ ਦਿਖਾਵੈ ਜੋ ਪ੍ਰਭ ਭਾਵੈ ਤੇ ਮੈਂ ਨਿਚਾਵੈ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ ਕਬੂ ਸਾਧ ਸੰਗਤ ਭਾਵੈ ਉਸ ਸਥਾਨ ਤੇ ਬੋਰ ਨਾ ਹੋਵੇ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ਼ ਮੰਤਨ ਨਾਮ ਜਪੈ ਮੰਤਨ ਨਾਮ ਰਤੈ ਇੱਕ ਰੰਗ ਸਦਾ ਬਸੈ ਭਾਰ ਬ੍ਰਹਮ ਕੈ ਸੰਗ ਜਿਉਂ ਜਲ ਮੈਂ ਜਲਿਆਏ ਕਟਾਨਾ ਤਿਉਂ ਜੋਤੀ ਸੰਜੋਤ ਸਮਾਨ

ਨਾ ਮਿਟਕੇ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਤਿਗੁਰੁ ਬਾਣ। ਸਲੋਕ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬਰੇ ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਸਕੇ ਅੰਤ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ ਜੋ ਜਾਣੈ ਮੈਂ ਜੋ ਬਣਵੰਤ ਸੋਵਤ ਬਿਸਟਾ ਕਾ ਜੰਤ ਆਪਸ ਕੋ ਕਰਮਵੰਤ ਕਹਾਵੈ ਜਨਮ ਮਰੈ ਬਜੋਨ ਭਰਮਾਵੈ। ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਗਿਆਨ ਕਰ ਕਿਰਪਾ ਜਸਕੈ ਹਿਰਦੈ ਗਰੀਬੀ ਬਸਾਵੈ ਨਾਨਕੀਆਂ ਮੁਕਤਾ ਕੇ ਸੁਖ ਪਾਵੈ ਧਨਵੰਤਾ ਹੋਏ ਕਰ ਗਰਬਾਵੈ ਤ੍ਰਿਣ ਸਮਾਨ ਕੇ ਸੰਗ ਨਾ ਜਾਵੈ। ਬਹੁ ਲਸ਼ਕਰ ਮਨ ਉਪਰ ਮਾਨੁਖ ਉਪਰ ਕਰੇ ਆਸ ਬਲ ਪੀਤਰਤਾ ਕਵੇ ਬਿਨਾਸ ਸਭ ਤੇ ਆਪ ਜਾਣੈ ਬਿਨਵੰਤ ਕਿਨ ਮੈਂ ਹੋਏ ਜਾਏ ਪਸਮੰਦ ਕਿਸੇ ਨਾ ਬਧੇ ਆਪ ਹੰਕਾਰੀ ਧਰਮ ਰਾਏ ਤਿਸ ਕਰੈ ਕੁਵਾਰੀ। ਗੁਰਪ੍ਰਸਾਦ ਜਾ ਕਾ ਮਿਟੇ ਅਭਿਮਾਨ ਸੋ ਜਨ ਨਾਨਕ ਦਰਗਾ ਪ੍ਰਵਾਨ ਕੋਟ ਕਰਮ ਕਰੇ ਹੋਂ ਧਾਰੇ ਸਰਮ ਪਾਵੇ ਸਗਲੇ ਬਿਰ ਥਾਰੇ ਅਣਕ ਤਪੱਸਿਆ ਕਰੇ ਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਣਕ ਯਤਨ ਕਰ ਆਤਮ ਨਹੀਂ ਦਰਵੈ ਦਰਗੇ ਕੋ ਕੈਸੇ ਗਵੈ। ਆਪਸ ਕੋ ਜੋ ਭਲਾ ਕਹਾਵੈ ਤਸੈ ਭਲਾਈ ਨਿਟ ਨਾ ਆਵੈ ਸਰਬ ਕਿਰਨ ਜਾ ਕਾ ਮਨ ਹੋਏ ਕਉ ਨਾਨਕ ਧਾਕੀ ਨਿਰਮਲ ਸੋਏ ਜਬ ਲਗ ਜਾਣੇ ਮੁਝ ਤੇ ਕੁਛ ਹੋਏ ਤਬ ਇਸ ਕੋ ਸੁਖ ਨਾ ਹੀ ਕੋਏ ਜਾਬੇ ਜਾਣੇ ਮੈਂ ਕਿਛ ਕਰਤਾ ਤਬ ਲਾ ਗਰਭ ਜੋਨ ਮੈਂ ਫਿਰਤਾ। ਜਬ ਧਾਰੇ ਕੋ ਬੈਰੀ ਮੀਤ ਤਬ ਲਗ ਰਿਚਲ ਨਾਏ ਚੀਤ ਜਬ ਲਗ ਮੋਹ ਮਗਨ ਸਕਮ ਆਏ ਤਬ ਲਗ ਧਰਮ ਰਾਜ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰਪ੍ਰਸ਼ਾਦ ਨਾਨਕੋਂ ਛੁੱਟੈ। ਸਹਿਜ ਖਟੇ ਲੱਕ ਉਠਤਾ ਵੈ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਅਨਕ ਭੋਗ ਵੇਖਿਆ ਕੇ ਕਰੈ ਨੈ ਤ੍ਰਿਪਤਾ ਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕੋ ਰਾਜਾ ਸੁਪਨ ਨੋਰਤ ਬਿਰਥਾ ਸਭ ਕਾਜੈ ਨਾਮ ਰੰਗ ਸਰਬ ਸਗੋਏ ਬੜਬਾਗੀ ਕਿਸੈ ਪ੍ਰਾਪਤ ਹੋਈ। ਕਰਨ ਕਰਾਵਣ ਆਪੇ ਆਪ ਸਦਾ ਸਦਾ ਨਾਨਕ ਕਰ ਜਾਪ ਕਰਨ ਕਰਾਵਣ ਕਰਨੇ ਹਾਰ ਇਸ ਕੇ ਆਦਿਕਾਂ ਵਿਚਾਰ ਜੈਸੀ ਦਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਖੁਸ਼ੀ ਨ ਸੋ ਆਪਣੇ ਰੰਗ ਸਭ ਤੇ ਦੂਰ ਸਭੂ ਕੈ ਸੰਗ। ਬੂਜਿਆ ਦੇਖਿਆ ਕਰਿਆ ਬਵੇਕ ਆਪੇ ਕਾਪੇ ਅਨੇਕ ਮਰੇ ਨਾ ਬਿਨਸਿਆ ਵੈ ਨਾ ਜਾਏ ਨਾ ਸਧੀ ਰਿਆ ਸਮਾਏ ਆਪ ਉਪਦੇਸਿਆ ਸਮਝੇ ਆਪ ਆਪੇ ਰਚਿਆ ਸਭ ਕੈ ਸਾਥ ਆਪ ਕੀ ਨੂੰ ਆਪਣ ਵਿਸਤਾਰ ਸਭ ਕੇ ਸੁਸਕਾਓ ਕਰਨੇ ਹਾਰ। ਉਸ ਤੇ ਪਿੰਨ ਕਉ ਕੁਛ ਹੋਏ ਥਾਂ ਤਨੰਤਰ ਏਕੋ ਸੋਏ ਆਪਣੇ ਚਲਤਾਪ ਕਰਨੇ ਹਾਰ ਕੌਤ ਕਰੇ ਰੰਗ ਭਾਰ ਮਨ ਮੈਂ ਆਪ ਮਨ ਆਪਣੇ ਮਾਏ ਨਾਨਕ ਕੀਮਤ ਕਹਿਣ ਨਾ ਜਾਏ ਸਤ ਸਤ ਸਤ ਪ੍ਰਭ ਸੁਆਮੀ ਗੁਰਪ੍ਰਸਾਦ ਕਿਨੈ ਵਕਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਿਨ ਬਿਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਕਟਕਟ ਸੁਣੀ ਸਰਵਣ ਵਿਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੇ ਨਾਨਕ ਮਨ ਪ੍ਰੀਤ ਸਲੋਕ। ਸੰਤ ਸਰਣ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬੌਰ ਬੌਰ ਅਵਤਾਰ ਅਸ਼ਟਪਦੀ। ਸੰਤ ਕੈ ਦੁਖਣ ਨਾਰ ਜਾ ਘਟੈ ਸੰਤ ਕੈ ਦੁਖਣ ਜਮ ਤੇ ਨਹੀਂ ਛੁਟੈ ਸੰਤ ਕੈ ਦੁਖਣ ਸੁਖ ਸਭ ਜਾਏ ਸੰਤ ਕੈ ਦੁਖਣ ਨਰਕ ਮੈਂ ਪਾਏ ਸੰਤ ਕੈ ਦੁਖਣ ਮੈਂ ਧੋਏ ਮਲੀਨ ਸੰਤ ਕੈ ਦੁਖਣ ਸੋਭਾ ਤੀਨ ਸੰਤ ਕਿਤੇ ਕੋ ਰੱਖੇ ਨਾ ਕੋਏ ਸੰਤ ਕੈ ਦੁਖਣ ਥਾਨ ਭ੍ਰਸ਼ਟ ਹੋਈ। ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਸੰਗ ਨਿੰਦਕ ਵੀ ਤਰੈ ਸੰਤ ਕੈ ਦੁਖਣ ਤੇ ਮੁਖ ਪਾਵੈ ਸੰਤਨ ਕੈ ਦੁਖਣ ਕਾਗ ਜਿਉਣ ਲਵੈ ਸੰਤਨ ਕੈ ਦੁਖਣ ਸਰਪ ਜਿਉਣ ਪਾਏ ਸੰਤ ਕੈ ਦੁਖਣ ਤ੍ਰਿਗ ਜਿਉਣ ਕਿਰਮਾਏ ਸੰਤਨ ਕੈ ਦੁਖਣ ਤ੍ਰਿਸ਼ਨਾ ਮੈਂ ਜਲੈ ਸੰਤ ਕੈ ਦੁਖਣ ਸਭ ਕੋ ਛਲੈ ਸੰਤ ਕੈ ਦੁਖਣ ਤੇ ਸਭ ਜਾਏ ਸੰਤ ਕੈ ਦੁਖਣ ਨੀਚ ਨਚਾਏ ਸੰਤ ਦੁਖੀ ਕਾ ਥਾਉ ਕੋ ਨਾਏ ਨਾਨਕ ਸੰਤ ਭਾਵੇ ਤਾਉ ਵੀ ਗਤ ਪਾਏ। ਸੰਤ ਕਾ ਨਿੰਦਕ ਮਾਂ ਧਾਈ ਸੰਤ ਕਾ ਨਿੰਦਕ ਠਿਕਾਣਾ ਪਾਏ ਸੰਤ ਕਾ ਨਿੰਦਕ ਮਾਂ ਧਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆ ਦੀਨ ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤ ਕੇ ਨਿੰਦਕ ਕੋ ਸਦਾ ਬਿਜੋਗ ਸੰਤ ਕੀ ਨਿੰਦਾ ਦੋਖ ਮੈਂ ਦੋਖ ਨਾਨਕ ਸੰਤ ਭਾਵੇ ਤਸਕਾ ਵੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵਿੱਤਰ ਸੰਤ ਕੇ ਦੁਖੀ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕੇ ਦੁਖੀ

ਜੋ ਕਿ ਧਰਮ ਤੇ ਰਿਆਤ ਸੰਤ ਕਦੋਂ ਕਿ ਸਤ ਮਿੱਥਿਆ ਕਿਹਾ ਤੇ ਕੀਰਤਨ ਦੇ ਕਤੁਰ ਹੀ ਪਾਇਆ ਨਾਨਕ ਜੋ ਤਿਸ ਪਾਵੈ ਸੋ ਇੱਥੇ ਆ ਸੰਤ ਕਦੋਂ ਕਿ ਬਿਗੜ ਰੂਪ ਹੋ ਜਾਏ ਸੰਤ ਕਦੋਂ ਕਿ ਉਧਰ ਗੈ ਮਿਲਿਆ ਸਜਾਏ ਸੰਤ ਕਦੋਂ ਕਿ ਸਦਾ ਸਹਿਕਾਈਏ ਸੰਤ ਕਦੋਂ ਕਿ ਨਾ ਮਰੈ ਨਾ ਜੀਵਾਈ ਸੰਤ ਕਦੋਂ ਕਿ ਪੂਜੇ ਨਾਸਾ ਸੰਤ ਕਦੋਂ ਕਿ ਉੱਠ ਚਲੇ ਨਿਰਾਸਾ ਸੰਤ ਕਦੋਂ ਤਸਟੈ ਕੋਈ ਜੈਸਾ ਪਾਵੈ ਤੈਸਾ ਕੋਈ ਹੋਏ ਪੈ ਕਿਤਨਾ ਮਿੱਟੈ ਕੋਈ ਨਾਨਕ ਜਾਣੈ ਸੱਚਾ ਸੋਏ ਸਭ ਘੱਟ ਤਿਸਕਿਆ ਉਹ ਕਰਨੇ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਇਸ ਧਿਆਵੋ ਸਾਸ ਗਿਰਾ ਸਭ ਕਿਸ ਵਰਤਾ ਤਿਸਕਾ ਕੀ ਆ ਜੈਸਾ ਕਰੇ ਤੈਸਾ ਕੋ ਤੀ ਆਪਣ ਕੇ ਲਾਭ ਕਰਨੇ ਹਾਰ ਦੂਸਰ ਕੌਣ ਕਾਮ ਵਿਚਾਰ ਜਿਸ ਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ ਵਡਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਣਪ ਸੁਰਜਣੋ ਸਿਮਰੋ ਹਰ ਹਰ ਰਾਇ ਕਾ ਸਰ ਮਨ ਰੱਖੋ ਨਾਨਕ ਦੁਖ ਪਰਮ ਪਹੁੰਚਾਏ ਅਸ਼ਟਪਦੀ ਮਾਨੁੱਖ ਕੀ ਟੇਕ ਬਿਰਤੀ ਸਭ ਜਾਣ ਦੇਵਨ ਕੋ ਵੇਖਿਆ ਭਗਵਾਨ ਜਿਸ ਕਹਿ ਦੀਆ ਰਹਿ ਗਾਏ ਬੋਰਨ ਤਿਸਨਾ ਲਾਗੇ ਆਏ ਮਾਰੇ ਰਾਖੇ ਕੋ ਆਪ ਮਾਨੁੱਖ ਹੈ ਕਿਸ਼ਨਾਈ ਆਤਸਕਾ ਕੰਬੂਸ ਕੋਏ ਤਿਸਕਾ ਨਾਮ ਰਖੰਡ ਪ੍ਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨਾ ਲੱਗ ਗਿਆ ਕੋਏ ਉਸ ਤਤ ਮਨ ਮੈਂ ਕਰਨ ਨਿਰੰਕਾਰ ਕਰਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾਮ੍ਰਿਤ ਪੀਓ ਸਦਾ ਸਵੇਲਾ ਕਰ ਲੈ ਜੀਓ ਨਾਨੂ ਪੇਖ ਠਾਕੁਰ ਕਰ ਅੰਗ ਸਾਹ ਸੰਗ ਬਿੰਦ ਸੇ ਸਭ ਸੰਗ ਚਰਨ ਚਲੋ ਮਾਰੋ ਗੋਬਿੰਦ ਮਿੱਟੇ ਪਾਪ ਜਪੀ ਹਰ ਬਿੰਦ ਕਰ ਹਰ ਕਰਮ ਸਰਵਣ ਹਰ ਕਥਾ ਹਰ ਦਰਗਹਿ ਨਾਨਕ ਉਜਲ ਮੱਥਾ ਵਡਭਾਗੀ ਤੇਜਾਂ ਜਗਮਾਏ ਸਦਾ ਸਦਾ ਹਰ ਕੇ ਗੁਣ ਗਾਏ ਰਾਮ ਨਾਮ ਜੋ ਕਰੇ ਵਿਚਾਰ ਸੇ ਤਨਵੰਤ ਗਣੀ ਸੰਸਾਰ ਮਨ ਤਨ ਮੁਖ ਬੋਲੋ ਹਰ ਮੁਖੀ ਸਦਾ ਸਦਾ ਜਾਣੂ ਤੇ ਸੁਖੀ ਏ ਕੋਈ ਏਕ ਪਛਾਣਿਆ ਤੁਤ ਕੀ ਉਸ ਜੀ ਜਾਣੇ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤੇ ਨਿਰੰਜਨ ਜਾਣੇ ਆਮ ਗੁਰਪ੍ਰਸਾਦ ਆਪਣਾ ਆਪ ਸੁਜੈ ਤਸਕੀ ਜਾਣੋ ਤਿਸ਼ਨਾ ਬੂਜਾ ਸਾਹ ਸੰਗ ਹਰ ਹਰ ਜਸ ਕਹਿ ਤੋ ਸਰਬ ਰੋਤਿ ਵਰਜਨ ਰਹਿਤ ਅੰਦਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਵਾਣ ਏਕ ਉਪਰ ਸਿਜਨ ਕੀ ਆਸਾ ਤਸਕੀ ਘਟੀ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਸੁਣਾ ਲੱਗ ਗਿਆ ਦੁੱਖ ਜਿਸ ਕੋ ਵਰ ਪ੍ਰਮਨ ਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵਕ ਕਿਸਤੇ ਡਰੈ ਜੈਸਾ ਸਤ ਹੈ ਸਾ ਦਿਸ਼ਟ ਆਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋ ਦਤ ਸੋਦੋ ਸੀਜਿਆ ਗੁਰਪ੍ਰਸਾਦ ਤਾ ਸਭ ਬੁੱਝਿਆ ਜਬ ਦੇਖੋ ਤਬ ਸਭ ਕਿਸ਼ ਮੂਲ ਨਾਨਕ ਸੋ ਸੂਖਮ ਸੋਈ ਅਸੂਲ ਨੈ ਕਿਸ਼ਨ ਮੈਂ ਨੈ ਕਿਸ਼ ਮਰਿਆ ਆਪਣ ਚਲਤਾ ਵੀ ਕਰੇ ਆਵਣ ਜਾਵਣ ਦਿਸ਼ਟ ਅੰਦਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਥਾਪਿਓ ਤਾਪ ਅਵਨਾਸੀ ਨਾ ਹੀ ਕਿਸ਼ਖੰਡ ਧਾਰਨ ਧਾਰਿਓ ਬ੍ਰਹਿਮੰਡ ਅਲੱਖ ਭੇਖ ਪੁਰਖ ਪ੍ਰਤਾਪ ਪਵ ਜੇ ਪਾਏ ਤਾ ਨਾਨਕ ਜਾਪ ਜਿੰਦ ਪ੍ਰਭ ਜਾਤਾ ਸੁਸੋਭਾ ਬੰਦ ਸਗਲ ਸੰਸਾਰ ਉਦਰਿਤਨ ਮੰਤ ਪ੍ਰਭ ਕੇ ਸੇਵਕ ਸਗਲ ਉਦਾਹਰਨ ਪ੍ਰਭ ਕੇ ਸੇਵਕ ਦੁੱਖ ਵਿਸਾਰਨ ਆਪੇ ਮੇਲ ਲੈ ਕਿਰਪਾਰ ਗੁਰਕਾ ਸ਼ਬਜਾ ਪਏ ਨਿਹਾਲ ਉਨ ਕੀ ਸੇਵਾ ਸੂਈ ਲਾ ਕੇ ਜਿਸ ਨੂੰ ਕਿਰਪਾ ਕਰੇ ਵਡਭਾਗੇ ਨਾਮ ਜੋਤ ਪਾਵੇ ਬਸਰਾਮ ਨਾਨਕ ਤਨ ਪੁਰਖ ਉੱਤਮ ਕਰਮਾਨ ਜੋਗ ਸ਼ੀਰ ਸੋ ਪ੍ਰਭ ਕੇ ਰੰਗ ਸਰਾ ਸਦਾ ਬਸੇ ਹਰ ਸੰਗ ਸਹਿਜ ਸੁਭਾਏ ਹੋਏ ਸੋਏ ਕਰਨੇ ਹਰ ਪਛਾਣੇ ਸੋਏ ਪ੍ਰਭ ਕਾ ਕੀਆ ਜਨਮੀ ਟਲਗਾਨਾ ਜੈਸਾ ਸਾ ਤੈਸਾ ਦਿਸਟਾਨਾ ਜਿਸ ਤੇ ਅਬਜਤ ਸਮਾਏ ਸਮਾਏ ਸੁੱਖ ਨਿਦਾਨ ਨੂੰ ਬਣਾਏ ਆਪਸ ਕੋ ਆਪਦੀ ਨੂੰ ਮਾਂ ਨਾਨਕ ਪ੍ਰਭ ਜੋ ਨੇ ਕੋ ਜਾਣ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ ਜਾ ਕੈ ਸਿਮਰਨ ਉਦਰੀਆ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੁੱਟੀ ਗਾਂਢਣ ਹਾਰ ਗੋਪਾਲ ਸਭ ਜੀਆਂ ਆਪੇ ਪਤਪਾਲ ਸਗਲ ਚਿੰਤਾ ਜਿਸ ਮਨ ਮਾਹੇ ਤਸੇ ਬਿਰਥਾ ਕੋਈ ਨਾ ਆਏ ਰੇ ਮਨ ਮੇਰੇ ਸਦਾਰ ਜਾ ਪਵਨਾਸੀ ਪ੍ਰਭ ਆਪੇ ਆਪ ਆਪਣ ਕੀ ਅਕਸ਼ ਨਾ ਹੋਏ ਜੇ ਸੋ ਪ੍ਰਾਣੀ ਲੋਚੈ ਕੋਈ ਤਿਸ ਬਿਨ ਆਈ ਤੇਰੇ ਕਿਸ਼ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾ ਹੀ ਮੋਇਆ ਪ੍ਰਭ ਕੀ ਜੋ ਸਲ ਕਟਸੋ ਹੋਇਆ ਤਨਵੰਤ ਹੋਏ ਕਿਆ ਕੋ ਕਰ ਬਹਿ ਜਾ ਸਕਦਾ ਤਸਕਿਆ ਦੀ ਆਦਰ ਬੈ ਸੂਰਾ ਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾਂ ਕਿਆ ਧਾਵੈ ਜੇ ਕੋਈ ਬੈ ਦਾ ਧਾਰ ਤਿਸ ਦੇਵਨ ਆਰ ਜਾਣੇ ਗਵਾਰ ਜਿਸ ਗੁਰਪ੍ਰਸਾਦ ਉੱਠਿਆ ਹੋ ਰੋਗ ਨਾਨਕ ਸੋ ਜਨ ਸਦਾ ਅਰੋਗ ਜੋ ਮੰਦਰ ਕੋ ਥਾਮ ਮੈਂ ਥੰਮਣ ਤੇ ਗੁਰ ਕਾ ਸ਼ਬਦ ਮਨੇ ਅਸਥਮਨ ਜੋ ਪਖਾਣ ਨਾਪ ਚੜ੍ਹ ਤਰੈ ਪ੍ਰਾਣੀ ਗੁਰ ਚਰਨ ਲਖਤ ਨਿਸਤਰ ਹੈ ਜੋ ਅੰਧਕਾਰ ਦੀਪਕ ਪ੍ਰਕਾਸ਼ ਗੁਰ ਦਰਸ਼ਨ ਦੇਖ ਮਨੇ ਵਿਕਾਸ ਜੋ ਮਾਂ ਧਿਆਨ ਮੈਂ ਮਾਰਗ ਪਾਵੇ ਤੇ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਬਾਛੋ ਧੂਰ ਨਾਨਕੀ ਅਰਲੋਚਾ ਪੂਰ ਮਨ ਮੂਰਖ ਕਾਏ ਬਿਲਾਈਆ ਪੂਰਬ ਲਿਖਿਆ ਕਾ ਲਿਖਿਆ ਪਾਈਆ ਦੁਖ ਸੁਖ ਪ੍ਰਭ ਦੇਵਨ ਹਾਰ ਤਿਆ ਤੂੰ ਸਹਿਤ ਚਤਾਰ ਜੋ ਕਿਸ਼ ਕਰਾ ਸੋਈ ਸੁਖਮਾਨ ਪੂਲਾ ਕਾਏ ਫਿਰੇ ਅਜਾਣ ਕੌਣ ਬਸਤਾਈ ਤੇਰਾ ਸੰਗ ਲਪਟ ਰਸਨੋ ਪੀਪਾ ਤੰਗ ਰਾਮ ਨਾਮ ਜਪਿਰ ਦੇ ਮਾਹੇ ਨਾਨਕ ਪਾਸੇ ਤੀ ਕਰ ਜਾਹੇ ਜਿਸ ਵਕਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਦਨ ਕਰ ਪਾਇਆ ਤਾਰੇ ਬਿਮਾਨ ਲਿਓ ਮਨ ਮੋਲ ਰਾਮ ਨਾਮ ਮਿਰਦੇ ਮੈਂ ਧੋ ਲਾਦ ਖੇਪ ਸੰਤ ਸੰਗ ਚਾਲ ਵਰਤਿਆਗ ਵੇਖਿਆ ਜੰਜਾਲ ਧੰਨ ਧਨ ਕਹਿ ਸਭ ਕੋਈ ਮੁਕੂਜਲ ਅਰਧਰ ਕੈ ਸੋਏ ਵੋ ਪਾਰ ਵਿਰਲਾ ਵਾ ਪਾਰੇ ਨਾਨਕ ਦਾ ਕਹਿ ਸਤ ਬਲਿਹਾਰ ਹੈ ਚਰਨ ਸਾਧ ਕੇ ਤੋਏ ਤੋਏ ਪੀਓ ਅਰਪ ਸਾਧਕੋ ਆਪਣਾ ਜੀਓ ਸਾਧਕ ਦੂਰ ਕਰੋ ਇਸ਼ਨਾਨ ਸਾਧ ਉੱਪਰ ਜਾਈਆ ਕੁਰਬਾਨ ਸਾਹ ਸੇਵਾ ਵਡਭਾਗੀ ਪਾਈਏ ਸਾਧ ਸੰਗਰ ਕੀਰਤਨ ਗਾਈਆ ਅਨਕ ਬਿਗਨ ਦੇ ਸਾਧੂ ਰਾ ਖੈਰ ਗੁਣ ਗਾਇਆ ਅੰਮ੍ਰਿਤਾ ਸਿਆ ਕੇ ਉੱਠ ਗਈ ਸੰਤਾ ਦਰਿਆ ਸਰਬ ਸੁਖ ਨਾਨਕ ਨੇ ਪਾਇਆ
ਮ੍ਰਿਤਕ ਕਹੋ ਜੀ ਵਾਲਣ ਹਾਰ ਭੂਖੇ ਕੋ ਦੇਵ ਤਧਾਰ ਸਰਮਿਦਾਨ ਜਾ ਕੇ ਦਸਤੀ ਮਾਂ ਪੂਰਵ ਲਿਖਿਆ ਗਾ ਲੈਣਾ ਪਾਏ ਸਭ ਕੀ ਦਸਕਾਉ ਕਰਨੇ ਜੋ ਹੋ ਤਿਸ ਬਿੰਦੂ ਸਰੋਵਾ ਨਾ ਹੋ ਜਪ ਜਪ ਸਦਾ ਸਦਾ ਦਿਨ ਰਾਣੀ ਸਭ ਤੋਂ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀ ਆ।

ਜਾਕੇ ਮਨ ਗੁਰ ਕੀ ਪ੍ਰਤੀਤ ਜਨਾ ਵੈਰ ਪ੍ਰਭਚੀਤ ਭਗਤ ਪਾ ਸੁਣੀਏ ਤੇ ਲੋਏ ਜਾ ਕਰ ਦੇ ਕੋਈ ਸੱਚ ਕਰਨੀ ਸਚਤਾ ਕੀ ਰਿਹਾ ਸੱਚ ਹਿਰਦੇ ਸੱਚ ਮੁਖ ਕਹਿ ਸੱਚ ਦੇ ਸੱਚ ਆਇਆ ਕਾਰ ਸੱਚ ਵਰਤੇ ਸੱਚਾ ਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨ ਸੋਜਨ ਸੱਚ ਸਮਾਤਾ ਸਲੋਹ ਕਰੂ ਪੰਨਾ ਰੇਖ ਨਾ ਰੰਗ ਕਿਸ਼ ਤੇ ਗੁਣ ਤੇ ਪ੍ਰਭ ਭਿੰਨ ਤਸੈ ਬੁਝਾਏ ਨਾਨਕਾ ਜਿਸ ਹੋ ਵੈ ਸੋ ਪ੍ਰਸੰਨ ਅਸ਼ਟਪਦੀ ਅਵਿਨਾਸੀ ਪ੍ਰਮਨ ਮੈਂ ਰਾਖ ਮਨ ਕੀ ਤੁਪਰੀ ਤਿਆਗ ਤਸੇ ਪਰੇ ਨਹੀਂ ਕਿਸ਼ ਕੋਏ ਸਰਮਨੰਤ ਰੇਖੋ ਸੋਏ ਆਪੇ ਬੀਨਾ ਪੇ ਦਾਨ ਗੈਰ ਗਭੀਰ ਗਹੀਰ ਸਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦੇ ਆਲ ਬਖਸ਼ੰਦ ਸਾਧ ਤੇਰੇ ਕੀ ਚਰਣੀ ਪਾਓ ਨਾਨਕਿਆ ਮਨ ਰਹੇ ਅੰਦਰਾਓ ਮਨਸਾ ਪੂਰਨ ਸਭਨਾ ਜੋ ਜੋ ਕਿਰਪਾਇਆ ਸੋਈ ਹੋ ਗਨ ਪਰਮ ਜਖ ਨੇਤਰ ਬੋਰ ਦਸਕਾ ਮੰਤਰ ਨਾ ਜਾਣਿਆ ਹੋਰ ਆਨੰਦ ਰੂਪ ਮੰਗਲ ਸਜਾ ਕੇ ਸਰਬ ਲੋਕ ਸੁਣੀਐ ਸਰਬ ਥੋਕ ਸੁਣੀਐ ਕਰਤਾ ਕੇ ਜਾ ਕੇ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਪ ਮੈਂ ਤਵਿਸਰ ਕਿਸ ਮੈਂ ਭੋਗੀ ਧਿਆਏ ਧਿਆਏ ਭਗਤਾਂ ਸੇ ਉਪਾਇਆ ਨਾਨਕ ਤਿਸ ਪੁਰਖਾਂ ਨੇ ਅੰਤ ਨਾ ਪਾਇਆ ਜਾ ਕੀ ਲੀਲਾ ਕੀਮਤ ਨਾ ਸਕਲ ਦੇਵ ਆ ਰਹੇ ਅਵਗਾਹੇ ਪਿਤਾ ਕੇ ਜਨਮ ਕੇ ਜਾਣੇ ਪੂਤ ਸਕਲ ਪ੍ਰੋਈ ਆਪਣੇ ਸੂਤ ਸਮਤ ਗਿਆਨ ਧਿਆਨ ਜਾਂਦੇ ਜਨ ਦਾਸ ਨਾਮ ਧਿਆ ਵੈਸੇ ਤੇ ਗੁਣ ਮੈਂ ਜਾ ਕੋ ਬ੍ਰਹਮਾ ਜਨਮ ਮਰੇ ਫਿਰ ਆਵੈ ਜਾਏ ਉਚਨੀ ਤੁਸ ਕੈ ਸਥਾਨ ਜੈਸਾ ਜਨ ਆਵੈ ਦੱਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਵੇਖ ਰਹੇ ਰੰਗ ਨਾਨਾ ਵਿਧ ਕਿਨੋਂ ਵਿਸਤਾਰ ਪ੍ਰਭ ਨਾ ਸੀ ਕਿਨ ਘਰ ਨਾਨਾ ਚਲਦ ਕਰੇ ਕਿਨ ਮਾਏ ਪੂਰਿਓ ਪੂਰਨ ਸਭ ਠਾਏ ਨਾਨਾ ਵਿਧ ਕਰਬੰਤ ਬਣਾਈ ਆਪਣੀ ਕੀਮਤਾਂ ਪੇ ਪਾਈ ਸਭ ਘਰ ਤਸਕੈ ਸਭ ਤਸਕੈ ਠਾਓ ਜਪ ਜਪ ਜੀਵਨ ਨਾਨਕ ਕਰਨਾ ਆਉਂ ਨਾਮ ਕੇ ਤਾਰੇ ਸਗਲੇ ਜਨ ਤੋਂ ਨਾਮ ਕੇ ਤਾਰੇ ਖੰਡ ਬ੍ਰਹਿਮੰਡ ਨਾਮ ਕੇ ਤਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਤਾਰੇ ਸੁਣ ਗਿਆਨ ਧਿਆਨ ਨਾਮ ਕੇ ਤਾਰੇ ਅਗਾਸ ਪਤਾਲ ਨਾਮ ਕੇ ਤਾਰੇ ਸਗਲੇ ਘਰ ਨਾਮ ਕੇ ਤਾਰੇ ਪੁਰੀ ਸਭ ਭਾਵਨਾ ਨਾਮ ਕੇ ਸੰਗ ਉਦਰੇ ਸੁਣ ਸਰਵਣ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ ਰੂਪ ਸਤਜਾ ਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤਜਾ ਕੀ ਬਾਣੀ ਸਤ ਪੁਰਖ ਸਮਾਏ ਸਮਾਣੀ ਸਤਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਾਤ ਸਤਕਰਨੀ ਨਿਰਮਲ ਨਿਰਮਲੀ ਜਿਸ ਬੁਝਾਏ ਤੁਸ ਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤਨਾਨ ਗੁਰ ਤੇ ਪਾਈ ਸਤ ਵਜਨ ਸਾਧੂ ਉਪਦੇਸ਼ ਸਤ ਜਨ ਜਾ ਕਰਦਾ ਪ੍ਰਵੇਸ਼ ਸਤ ਨਿਰਤ ਬੁਝਿਆ ਜਾ ਕੋਈ ਨਾਮ ਜਪਤਾ ਕੀ ਗਤ ਹੋਇਆ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਸ਼ੀਸ ਸੋ ਕਰਨੇ ਹਾਰ ਨਬੂਝ ਕਰਤੇ ਵਿਚਾਰ ਕਰਦੇ ਕਿ ਮਿਤ ਨਾ ਜਾਣੇ ਕੀ ਨਾਨਕ ਜੋ ਤੁਸ ਭਾਵੈ ਸੋ ਵਰਤੀ ਆ ਬਿਸਮਨ ਬਿਸਮ ਪਏ ਬਿਸਮਾ ਜਿਨ ਬੂਝਿਆ ਤਸਾਇਆ ਸਵਾਦ ਪ੍ਰਭ ਕੇ ਰੰਗ ਰਾਜਨ ਰਹੇ ਗੁਰ ਕੇ ਬਚਨ ਪਦਾਰਥ ਲਹਿ ਹੋਏ ਦਾਤੇ ਦੁਖ ਅਟਨਹਾਰ ਜਾ ਕੇ ਸੰਗ ਤਰੇ ਸੰਸਾਰ ਜਨ ਕਾ ਸੇਵਕ ਸੋਟ ਭਾਗੀ ਜਨਕ ਸੰਗ ਇੱਕ ਲਿਵਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਬਲ ਪਾਵੈ ਸਲੋਕ ਆਦ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕੋ ਸੀ ਪੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣਹਾਰ ਨਾਮ ਸਤ ਸਤਿਆਵਣਹਾਰ ਆਪ ਸਤ ਸਭਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸੱਚ ਸੁਨਤਾ ਪੂਜਨਾ ਰਘੁ ਸਤ ਸਭੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਰੂਪ ਸਰੂਪ ਹਿਰਦੇ ਜਿਨ ਮਾਨਿਆ ਕਰਨਕ ਨਾਮ ਤਿਨ ਮੂਲ ਪਛਾਣਿਆ ਜਾ ਕਰਦਾ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਸਮਨ ਪ੍ਰਗਟਾਇਆ ਪੈ ਤਿੰਨ ਰਪੋਏ ਬਸਾਨਾ ਜਿਸ ਤੇ ਬਜਾ ਸਮਾਏ ਸਮਾਨ ਨਾ ਬਸ ਮਾਏ ਲੈ ਬਸ ਕਢਾਈ ਤਾਂ ਕੋ ਭਿੰਨਾ ਨਾ ਕਹਿਣਾ ਜਾਈ ਬੂਜੇ ਪੂਜਣ ਹਾਰ ਬਬੇਕ ਨਾਰਾਇਣ ਮਿਲੇ ਨਾਨਕੇਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕੇ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਨਿਰਮਲ ਦੀਤ ਠਾਕੁਰ ਕੋ ਸੇਵਕ ਜਾਣੇ ਸੰਘ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਉਪਰਾ ਪਾਲਣ ਹਾਰਾ ਸੇਵਕ ਈਰਾ ਕੇ ਨਿਰੰਕਾਰਾ ਸੋ ਸੇਵਕ ਦਿਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਧ ਸਾਧ ਸੁਮਾਰੇ ਆਪਣੇ ਜਨ ਕਾ ਪਰਦਾ ਢਾ ਕੇ ਆਪਣੇ ਸੇਵਕੀ ਸਰ ਪਰ ਆ ਕੇ ਆਪਣੇ ਦਿਆਸ ਕੋ ਦੇ ਵਡਾਈ ਆਪਣੇ ਸੇਵਕ ਨਾਮ ਜਪਾਈ ਆਪਣੇ ਸੇਵਕੀ ਆ ਪਤ ਰਾ ਕੇ ਤਾਂ ਕਿ ਆਤਮ ਕੋਈ ਨਾ ਲਾ ਕੇ ਪ੍ਰਭ ਕੇ ਸੇਵਕ ਕੋ ਨਾ ਪਹੁੰਚਿਆ ਪ੍ਰਭ ਕੇ ਸੇਵਕ ਕੋਈ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਦਸ ਪ੍ਰਗਟਾਇਆ ਨਿੱਕੀ ਕੀਰੀ ਮੈਂ ਕਲ ਰਾਖੇ ਭਸਮ ਕਰੇ ਲਸਕਰ ਕੋਟ ਲਾਖੇ ਜਿਸਕਾ ਸਾਹਸ ਨਾ ਕਾਟ ਤਾਪ ਤਾ ਕੋ ਰੱਖ ਦੇ ਕਰਾਤ ਮਾਨਸ ਜਤਨ ਕਰ ਤਬ ਪਾਤ ਤਿਸਕੇ ਕਰ ਤਬਿਰ ਤੇ ਜਾਤ ਮਾਰੇ ਨਾ ਰਾਖੇ ਆਪਣੇ ਕੋਈ ਸਰਬਜੀਆਂ ਕਾ ਰਾਖਾ ਸੋਏ ਕਾਏ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲੱਖ ਵਡਾਣੀ ਬਾਰੰਬਾਰ ਬਾਰ ਪ੍ਰਭ ਜਪੀਆ ਪੀ ਅਮਰ ਤੇ ਮਨ ਤੰਤਰ ਪੀਆ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸਕੀ ਸ਼ਬਰ ਨਾ ਦਸਟਾਇਆ ਨਾਮ ਧਨ ਨਾਮ ਰੂਪ ਰੰਗ ਨਾਮ ਸੁਕਰ ਨਾਮ ਕਸੰਗ ਨਾਮ ਰਸੂ ਚੰਦਰ ਤਾਨੇ ਮਨ ਤਨ ਨਾਮੇ ਨਾਮ ਸਮਾਨੇ ਉਠਤ ਬੈਠ ਸੁਬਦ ਨਾਮ ਕੋ ਨਾਨਕ ਜਨ ਕੇ ਸਤਕਾਮ ਬੋਲੋ ਜਸ ਜੇ ਬਦਨ ਰਾਤ ਪ੍ਰਭ ਆਪਣੇ ਜਨ ਕੀ ਨੀਂਦ ਆਤ ਕਰੇ ਭਗਤਾ ਤਮ ਕੇ ਚਾਹੇ ਪ੍ਰਭ ਆਪਣੇ ਸੁਰੈ ਸਮਾਜ ਜੋ ਆਵੋ ਸੋ ਜਾਣੇ ਪ੍ਰਭ ਆਪਣੇ ਕੋ ਕੁੰਭ ਛਾਨੈ ਤਿਸਕੀ ਮਹਿਮਾ ਕੌਣ ਬਖਾਨੂ ਤਿਸਕਾ ਗੁਣ ਕਹਿ ਇੱਕ ਨਾ ਜਾਣੂ ਆਠ ਪਰ ਪ੍ਰਭ ਅਸੇ ਅਜੂਰੇ ਕੋ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਨ ਕੀ ਓਟ ਲੇ ਮਨ ਤਨ ਆਪਣਾ ਤਿੰਨ ਜਨ ਦੇ ਜਿਨ ਜਨ ਆਪਣਾ ਪ੍ਰਭ ਪਛਾਤਾ ਸੋ ਜਨ ਸਭ ਤੋਂ ਕਾ ਦਾਤਾ ਤਿਸਕੀ ਸੰਗ ਸਭ ਜੋਗ ਪਾਵ ਤਿਸਕੇ ਦਰਸਾ ਭਾਵ ਮਿਟਾਵੈ
ਅਵਰ ਸਿਆਣਪ ਸ਼ਗਲੀ ਸ਼ਾਰਤ ਸਿਨ ਕੀ ਤੂੰ ਸੇਵਾ ਲਾਗਮ ਜਾਣਾ ਹੋਵੇ ਤੇਰਾ ਨਾਨਕ ਤਸਿਨ ਕੇ ਪੂਜੋ ਸਤ ਪੈਰਾ ਸਲੋਕ ਸਤ ਪੁਰਖ ਜਿਨ ਜਾਣੇ ਆ ਸਤਿਗੁਰ ਤੇ ਉਸਕਾ ਨਾਉ ਤਿਸਕੇ ਸੰਗ ਸੇ ਕੁਦਰੇ ਨਾਨਕ ਕਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖੀ ਕਰੇ ਪ੍ਰਤਪਾਲ ਸੇਵਕ ਗੁਰ ਸਦਾ ਦਿਆਲ ਸਿੱਖੀ ਗੁਰਦੁਰ ਮਤਮਲ ਹਰਾ ਗੁਰਬਚਨੀ ਨਾਮ ਉਚਰਿਆ ਸਤਿਗੁਰ ਸਿੱਖੇ ਬੰਧਨ ਕੱਟ ਹੈ ਗੁਰਕਾ ਸਿੱਖ ਬੇਕਾਰ ਤੇ ਹੱਟ ਹੈ ਸਤਿਗੁਰ ਸਿੱਖੋ ਨਾਮ ਧੰਦੇ ਗੁਰਕਾ ਸਿੱਖ ਵਡਭਾਗੀ ਹੀ ਸਤਿਗੁਰ ਸਿੱਖ ਹਲਤ ਬਲ ਸਵਾਰ ਹੈ ਨਾਨਕ ਸਤਿਗੁਰ ਸਿੱਖ ਜੀ ਨਾਲ ਸਮਾਰ ਹੈ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰ ਕਸ਼ਨਾ ਜਨਾ ਵਿਆਰਾ ਨਾਮ ਰਿਧੇ ਸਦ ਧਿਆਵੈ ਮਨ ਵਿੱਚ ਹੈ ਸਤਿਗੁਰ ਕੇ ਪਾਸ ਅਤੇ ਸੇਵਕ ਕੇ ਕਾਰਜ ਰਾਸ ਸੇਵਾ ਕਰ ਤੋਂ ਇਹਨੇ ਕੰਮ ਹੀ ਦਸਕੋਤ ਪ੍ਰਭ ਸੁਆਮੀ ਆਪਣੀ ਕਿਰਪਾ ਜੀ ਸਾਹਿਬ ਕਰੇ ਨਾਨ ਸੋ ਸੇਵਕ ਗੁਰ ਕੀ ਮਤਲਬ ਇਹ ਬਿਸ ਬਿਸ ਵੈ ਗੁਰ ਕਾ ਮਨ ਮਾਨਿਆ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਰਿਦਿਆ ਨਾਮ ਬਾਰ ਗੁਰ ਕੋ ਬਲ ਜਾ ਸਰ ਬ੍ਰਿੰਦਾਨ ਜੀ ਕਦਾ ਦਾਟ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨ ਮੈਂ ਪਾਰ ਬ੍ਰਹਮ ਕਿਆ ਆਪਣਾ ਕਿਸ ਭਰਮ ਸਿਆਸਨ ਬਲਿਆਣਾ ਜੀ ਇਹਨਾਂ ਨੇ ਕੈਸਾ ਗੁਰੂ ਭਾਗੀ ਪਾਈ ਹੈ ਸਫਲ ਦਰਸ਼ਨ ਭੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਾਹ ਗਵੇ ਸੁਣ ਕਰ ਬਚਨ ਕਰਨਾ ਗਾਨੇ ਮਨ ਸੰਤੋ ਗੌਤਮ ਪਤਿਆਂ ਨੇ ਪੂਰਾ ਗੁਰਾ ਕਿਹਾ ਜਾ ਕੇ ਮੰਤਰ ਅੰਮ੍ਰਿਤ ਦੇ ਸਪੇਖੇ ਹੋਏ ਸੰਤ ਗੁਣ ਬੇਅੰਤ ਕੀ ਪੁਨੀ ਪਾ ਇਹਨਾਂ ਨੂੰ ਜਿਸ ਭਾਵ ਹੈ ਤਸਲੇ ਮਿਲਾਏ ਜੇ ਬਾਏ ਕੁਸਤਤ ਅਨੇਕ ਸਤਿਪੁਰਖ ਪੂਰਨ ਬਵੇ ਕਾਊ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਗੋਚਰ ਪ੍ਰਭ ਨਿਰਬਾਣੀ ਨਿਰਾਹਾਰ ਨਿਰਵੈ ਸੁਖਦਾਈ ਦਾ ਕੀ ਕਿਨ ਨਾ ਪਾਈ ਅਨਕ ਭਗਤ ਬੰਧਨ ਨਿਤ ਕਰ ਚਨ ਕਮਲ ਦਸ ਮਨ ਸਤ ਬਲਿਆਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਔਰ ਅਸ ਪਾਵੈ ਜਨ ਕੋਈ ਅੰਮ੍ਰਿਤ ਪੀ ਅੰਮ੍ਰਿਤ ਹੋਏ ਉਸ ਪੁਰਖਾ ਨਾ ਕਦੇ ਬਿਨਾਸ ਜਾ ਕੇ ਮਨ ਪ੍ਰਗਟੇ ਗੁਣਤਾਸ ਆਠ ਪੈਰ ਅਰ ਕਾ ਨਾਮ ਲਏ ਸੱਚ ਉਪਦੇ ਸੇਵਕ ਦੇ ਮੂੰਹ ਮਾਇਆ ਕੇ ਸੰਗ ਨਾਲ ਏਪ ਮਨ ਮੇਰਾ ਖਿਆ ਹਰੀਕ ਅੰਧ ਕਰ ਦੀਪ ਪ੍ਰਗਾਸੇ ਨਾਨਕ ਪਰਮ ਦੁੱਖ ਤਾਂ ਤੇ ਨਾਸੇ ਤਤ ਮੈਂ ਠੰਡ ਵਰਤਾਈ ਅੰਤ ਪਿਆ ਦੁੱਖ ਨਾਠੇ ਪਾਈ ਜਨ ਮਰਨ ਕੇ ਮਿਟਿਆ ਦੇ ਸੇ ਸਾਧੂ ਕੇ ਪੂਰਨ ਉਪਦੇਸੇ ਪਾਉ ਚੁੱਕਾ ਨਿਰਪੋਇ ਬਸੇ ਸਗਲ ਵਿਆਦ ਮਨ ਤੇ ਖਿਆ ਨਸੇ ਜਿਸ ਕਾ ਸਦਨ ਕਿਰਪਾ ਧਾਰੀ ਸਾਹ ਸੰਗ ਜਪ ਨਾਮ ਮਰਾਰੀ ਚੁੱਕੇ ਥਿਤ ਪਾਈ ਚੁੱਕੇ ਭ੍ਰਮ ਗਮਨ ਸੁਨਾਨ ਕਰ ਰਜ ਸਰਵਣ ਨਿਰਗੁਣਿਆ ਆਪ ਸਰਗੁਣ ਪੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਤ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਮੈਂ ਦੂਜਾ ਨਾਹੀਂ ਕੋਈ ਸਰਬਨੰਤ ਏਕੋ ਸੋਏ ਉਤ ਬੋਧ ਰਵਿਆ ਰੂਪ ਰੰਗ ਭੈ ਪ੍ਰਕਾਸ਼ ਸਾਧ ਕੇ ਸੰਗ ਰਚ ਰਚਨ ਆਪਣੀ ਕਰਤਾਰੀ ਅਨਕ ਬਾਰ ਨਾਨਕ ਬਲਿਆਰੀ ਸਲੋਕ

ਧੰਨ ਸਾਰ ਅਸ਼ਟਪਦੀ ਸੰਤ ਜਨਮ ਲਿ ਕਰੋ ਵਿਚਾਰ ਇੱਕ ਸਿਮਰਨਾਮ ਆਧਾਰ ਰੂਪਾ ਸਮੀਤ ਵਿਸਾਰੋ ਚਰਨ ਕਮਰਿਤ ਮੈਂ ਉਧਾਰੋ ਕਰਨ ਕਰਨ ਸੋ ਪ੍ਰਭ ਸਮਰਾਥ ਦਿਲ ਕਰ ਗਉ ਨਾਮ ਵਤ ਧਨ ਸੰਚੋ ਭਗਵੰਤ ਸੰਜਨ ਕਰ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਇ ਸਰਬੋ ਨਾਨਕ ਮਿਟ ਜਾਇ ਜਿਸ ਧਨ ਕਹੋ ਚਾਰ ਕੁੰਟਲ ਉਠਾਵੈ ਸੋ ਧਨ ਹਰ ਸੇਵਾ ਦੇ ਪਾਵੈ ਜਿਸ ਸੁਖ ਨਿਤ ਬਾਸ਼ਿਆ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੁਭਾ ਕਰੇ ਭਲੀ ਕਰਨੀ ਸਾ ਸੋ ਬਾਬਾ ਜਰ ਕੀ ਸਰਨੀ ਅਨਕੋ ਪਾਵੀ ਰੋਗ ਨਾ ਜਾਏ ਰੋਗ ਮਿਟੈ ਹਰ ਔਖਦ ਲਾਏ ਸਰਮ ਨਿਧਾਨ ਹਰ ਨਾਮ ਮੈਂ ਹਰ ਨਾਮ ਨਿਧਾਨ ਜਪਨਾਨ ਉਦਰ ਗਿਆ ਪ੍ਰਵਾਨ ਮਨ ਪ੍ਰਬੋਧਿਆ ਰੱਖੇ ਨਾ ਦਿਆ ਦਸਤਾਵਤ ਆਵਟ ਠਾਏ ਤੱਕ ਬਿਘਨ ਲਾਗੇ ਕੋਈ ਜਾ ਕਰ ਦੇ ਬਸਿਆ ਸੋ ਏ ਕਲਤਾ ਤੀ ਠੰਡਾ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਭਾਉ ਬਿਨਸੈ ਪੂਰਨ ਆਸ ਬੁੱਧ ਬਾਇਆ ਤੁਮ ਪ੍ਰਗਾਸ ਕਰ ਜਾਏ ਬਸੇ ਅਬਿਨਾਸੀ ਕਿਉਂ ਨਾ ਨਿਕਾਠੀ ਜਮ ਫਾਸੀ ਤਤ ਵਿਚਾਰ ਕੇ ਜਨ ਸਾਚਾ ਜਨਮ ਰੇ ਸੁਖਾ ਚੋ ਕਾਚਾ ਵਾ ਗਉਣ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਇਉ ਰਤਨ ਜਨਮ ਕਾ ਹੋਏ ਉਦਾਰ ਹਰ ਹਰ ਸਿਮਰ ਪ੍ਰਾਣ ਆਧਾਰ ਅਨਕੋ ਭਾਵਨਾ ਛੁੱਟਣ ਹਾਰੇ ਸਿਮਰ ਸ਼ਾਸਤਰ ਵੇਦ ਵਿਚਾਰੇ ਹਰ ਕੀ ਪਤ ਕਰੋ ਮਨ ਲਾਏ ਮਨ ਬੰਚਤ ਨਾਨਕ ਫਲ ਪਾਏ ਸੰਗਣ ਚਾਲਸ ਤੇਰੇ ਧਨਾਂ ਤੋਂ ਕਿਆ ਲਪਟਾਵੇ ਮੂਰਖ ਮਨਾ ਸੁਤਮੀਤ ਕਟਾਂਬਰ ਬੰਤੈਂ ਤੇ ਕਉਂ ਤੁਮ ਕਮ ਸੁਨਾਥਾ ਰਾਜ ਰੰਗ ਮੈਂ ਵਿਸਤਾਰ ਤੇ ਕਹੋ ਕਉਣ ਛਟਕਾਰ ਆਸਾ ਸਥੀ ਰੱਥ ਸਵਾਰੀ ਝੂਠ ਅੜਮ ਝੂਠ ਪਸਾਰੀ ਜਿੰਦੀ ਤਸਬੂ ਜਿਨ੍ਹਾਂ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮੈਂ ਤੂੰ ਲਿਓ ਜਾਣੇ ਭਗਤ ਬਿਨਾਂ ਬਡੂ ਬੇਸਿਆਣੇ ਹਰ ਕੀ ਭਗਤ ਗੁਰ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਰ ਜਨ ਕਮਲ ਰੱਖ ਮਨ ਮਹਾ ਜਨ ਜਨ ਕੇ ਕਿਲ ਵਿਖ ਜਾਏ ਆਪ ਜਪੋ ਔਰ ਨਾਮ ਜਪਾਓ ਸੁਣ ਕੇ ਤਰਾਤ ਗਤ ਪਾਵੋ ਸਾਰ ਭੂ ਸਤਰ ਗੁਣਾਉ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਵਾਂ ਤੇਰੀ ਸਮੈਲ ਬਿਨਸ ਮੈਂ ਬਿਖਬੈਲ ਹੋਇਆ ਚਿੰਤ ਬਸੈ ਸੁਖਨਾਲ ਸਾਸ ਗ੍ਰਾਸਾ ਨਾਮ ਸਮਾਲ ਸਾ ਸਹਿ ਸਗੜੀ ਸਮਨਾ ਸਾ ਸੰਗ ਪਾਵੇ ਸਚ ਧਨਾਰ ਪੂੰਜੀ ਸੰਚ ਕਰੋ ਬਿਹਾਰੀਆਂ ਸੁਖ ਦਰਗਹਿ ਜੈਕਾਰ ਸਰਬ ਨਿਰੰਤਰ ਏਕੋ ਦੇਖੋ ਉਹਨਾਂ ਨੂੰ ਜਾ ਕੇ ਮਸਤਕ ਲੇ ਕੇ ਏਕੋ ਜਾਪ ਏਕੋ ਸਲਾਹ ਇੱਕ ਸਿਮਰੇ ਕੋ ਮਨੇ ਆਹ ਇੱਕ ਸਿਖ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਆਪ ਪੂਰਨ ਪੂਰਿਆ ਪ੍ਰਭ ਵਿਆਪਨਕ ਵਿਸਤਾਰ ਏਕ ਦੇ ਭੈ ਏਕ ਰਾਤ ਪ੍ਰਾਸ਼ਤ ਗਏ

ਲੋਕ ਫਿਰਤ ਫਿਰਤ ਪ੍ਰਭ ਆਇਆ ਪ੍ਰਿਆ ਤੋ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚਕ ਪ੍ਰਭਦਾਨ ਕਰ ਕਿਰਪਾ ਦੇਵ ਨਾਮ ਸਾਜਨ ਕੀ ਮੰਗੋ ਧੂਰ ਪਾਰ ਬ੍ਰਹਮਿਨ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਉਂ ਸਾਸ ਸਾਸ ਪ੍ਰਭ ਤੋਂ ਮੈਂ ਧਿਆਉਂ ਚੰਨ ਗਮਸੁਲਾ ਕਿਉਂ ਪ੍ਰੀਤ ਭਗਤ ਪਰੋਂ ਪ੍ਰਭ ਕੀ ਨਿਤ ਨੀਤਾ ਇਹ ਕੋਟ ਇੱਕੋ ਆਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਕੀ ਦਸਮਾਨ ਕੋਈ ਅਰਸ ਬਾਵੇ ਬਰਲਾ ਕੋਈ ਜਿਨ ਚਾਖਿਆ ਸੀ ਜੰਤਰ ਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੋ ਪਰ ਪਰੇ ਪ੍ਰੇਮ ਰਸ ਰੰਗ ਉਪਜੇ ਚਾਉ ਸਤ ਕੇ ਸੰਗ ਪ੍ਰੇਮ ਸਰਨਾਮ ਸਭ ਤਿਆਗ ਅੰਤਰ ਪ੍ਰਕਾਸ਼ ਅੰਦਰ ਬਲਾਗ ਬੜਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖੋਏ ਸੇਵਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭੋਏ ਦਿਆਲ ਸੇਵਕੀ ਨੂੰ ਸੁਣਦੇ ਹਾਲ ਬੰਧਨ ਕਾਟ ਮੁਖ ਜਨ ਭਇਆ ਜਨ ਮਨ ਦੁੱਖ ਭਰਨ ਗਿਆ ਐਸ਼ ਪੁਰਨੀ ਸਦਾਸਾ ਪੂਰੀ ਰਵ ਰਿਆ ਸਤਸੰਗ ਜੂਰੀ ਸਿਖਾ ਸਤ ਲੀਆ ਮਿਲਾਇਆ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰਾ ਜੇ ਕਾਲ ਨਾ ਭਾਨੈ ਸੋ ਕਿਉਂ ਬਿਸਰਾ ਜੇ ਕੀ ਆ ਜਾਨ ਸੋ ਕਿਉਂ ਬਿਸਰਾ ਜਨ ਸਭ ਪੀਦੀ ਆ ਸੋ ਕਿਉਂ ਬਿਸਰਾ ਜੇ ਜੀਵਨ ਜੀ ਆ ਸੋ ਕਿਉਂ ਬਿਸਰਾ ਜੇ ਅਗਨ ਮੈਂ ਰਾਖੇ ਗੁਰਪ੍ਰਸਾਦ ਕੋ ਬਿਰਲਾ ਲਾਖੈ ਸੋ ਕਿਉਂ ਬਿਸਰਾ ਜੇ ਬਿਰਤੇ ਕੱਢ ਜਨਮ ਜਨਮ ਕਾ ਟੂਟਾ ਗੰਢ ਗੁਰਪੂਰੇ ਤਤੇ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਏ ਕਾਮ ਤਿਆਗ ਜਪੋ ਅਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਓ ਆਪ ਜਪੋ ਅਰ ਨਾਮ ਜਪਾਵੋ ਭਗਤ ਪਾਏ ਧਰੀਐ ਸੰਸਾਰ ਬਿਨ ਭਗਤੀ ਤਨ ਹੋਛੀ ਸਾਰ ਸਰਬ ਕਲਿਆਣ ਸੁਖ ਨਿਧ ਨਾਮ ਬੂੜ ਜਾਤ ਪਾਏ ਬਿਸਰਾਮ ਸਭ ਦੁੱਖ ਕਾ ਉਤਨਾਸ ਨਾਨਕ ਨਾਮ ਜਪ ਗੁਣ ਤਾਸ ਉਪਜੀ ਪ੍ਰੀਤ ਪ੍ਰੇਮ ਰਸਿਆਓ ਮੰਤਰ ਤ੍ਰਿਆ ਸੁਆਓ ਨੇਤਰ ਉਪੇਖ ਦਰਸੁਖ ਹੋਏ ਮਨ ਬਿਰਸੇ ਸਾਧ ਚਰਨ ਧੋਏ ਭਗਤ ਜਨ ਕੇ ਮੰਤਰ ਰੰਗ ਬਿਰਲਾ ਕਉ ਪਾਵੇ ਸੰਗ ਏਕ ਬਸ ਜੇਕਰ ਮਾਇਆ ਗੁਰਪ੍ਰਸਾਦ ਨਾਮ ਜਪ ਲਾਇਆ ਤਾਂ ਕਿ ਮਕੇ ਨ ਜਾਏ ਨਾ ਅੰਨ ਕਰਿਆ ਸਰਬ ਸਮਾਏ ਪ੍ਰਭ ਬਖਸ਼ੰਦ ਦੀਨ ਦਿਆਲ ਭਗਤ ਵਿਸ਼ਲ ਸਦਾ ਕਿਰਪਾਲ ਨਾਥ ਅਨਾਥ ਨਾਥ ਗੋਬਿੰਦ ਗਪਾਲ ਸਰਬਕਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋਏ ਪ੍ਰਨੀਤ ਭਗਤ ਪਾਇ ਲਾਵੇ ਮਨ ਹੀਤ ਹਮ ਨਿਰਗੁਣਿਆਰ ਨੀਚ ਅਜਾਨ ਨਾਨਕ ਤੁਮਰੀ ਸਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਖ ਪਾਈ ਕਿ ਨਿਮ ਕਰਕੇ ਗੁਣ ਗਾਇਨ ਰਾਜ ਭੋਗ ਬੜਿਆਈ ਅਰਕ ਨਾਮ ਕੀ ਕਥਾ ਮਨ ਭਾਈ ਪਉ ਭੋਜਨ ਕਾਪੁਰ ਸੰਗੀਤ ਰਸਮ ਜਪਦੀ ਅਰਾ ਨੀਤ ਬਲੀ ਸੁਕਰਨੀ ਸੋ ਬਤਨ ਮੰਤਰ ਤੇ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇ ਨਿਵਾਸ ਸਰਬ ਸੁਖ ਨਾਨਕ ਪ੍ਰਕਾਸ਼ ਲੋਕ

ਹੀ ਫਿਰ ਜਾ ਫਸਟ ਵਧੀ ਪੰਜਾਬਾ ਕਾਰੇ ਕਸ਼ਨੰਦ ਸਟੇਤਾ ਪਾਪ ਉਂਦਵ ਕਹਤੇ ਹੋਤਾ ਜਬ ਧਾਰੀ ਆਪਣ ਸੁਨ ਸਮਾਤ ਹੋਤਾ ਬੈਰ ਬਰੋ ਕਿਸ ਸੰਗਮਾਤ ਜਬ ਇਸ ਕਾ ਬਨ ਚੇਨ ਨਾ ਜਾਪ ਹੋਤਾ ਬਰਕ ਸੋ ਕਹੋ ਕਿਸੇ ਵਿਆਪਤ ਜਬ ਆਪਣਾ ਪਾਪ ਪਾਰ ਬ੍ਰਹਮ ਤਾ ਮੋਖਾਂ ਕਿਸ਼ੋਵਤ ਭਰਮ ਆਪਣ ਖੇਲਾ ਵਰ ਤੀਜਾ ਨਾਨਕ ਕਰਨੇ ਹਾਰ ਨਾ ਦੂਜਾ ਜਬ ਬੋਤ ਪ੍ਰਭ ਕੇਵਲ ਧਣੀ ਤਾ ਬੰਦ ਮੁਕਤ ਕਹੋ ਕਿਸ ਕੋ ਗਣੀ ਜਬ ਏ ਕਹਿਰਾ ਗਮਾ ਭਾਰਤ ਤਬ ਨਰਕ ਸੁਰ ਕੋ ਕਹੋਣ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਇ ਤਾ ਸਿਵ ਸਖਤ ਕਹੋ ਕਿ ਠਾਏ ਜਬ ਆਪੇ ਆਪ ਆਪਣੀ ਜੋਤ ਧਰੈ ਤਬ ਕੌਣ ਡਰ ਕੌਣ ਕਰ ਡਰ ਹੈ ਆਪਣੇ ਜਲ ਦਾਪ ਕਰਨੇ ਹਾਰ ਉਹਨਾਂ ਨੂੰ ਠਾਕੁਰ ਕੰਮ ਪਾਰ ਅਵਨਾਸੀ ਸੁਖ ਆਪਣਾ ਸੁਣ ਤਾਂ ਜਨ ਮਨ ਕੋ ਕਾਮ ਨਾ ਸੁਣ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕੋ ਕੁਛ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਚਿਤਰ ਗੁਪਤ ਕਿਸ਼ ਪੂਸ਼ਤ ਲੇਖਾ ਜਬ ਨਾਥ ਨਿਰੰਜਨ ਗੋਚਰ ਕਰਦੇ ਤਬ ਕੌਣ ਛੁਟੇ ਕੌਣ ਬੰਧਨ ਬਾਂਧੇ ਆਪਣੇ ਆਪ ਆਪੇ ਚਰਜਾ ਨਾਨਕ ਆਪਣਾ ਰੂਪ ਆਪੀਓ ਪਰਜਾ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤਾ ਬਿਨ ਮੈਲ ਕਿਉਂ ਕਹਿ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਬਾਣ ਦੇ ਕੌਣ ਕੁਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਸ਼ੁਧ ਰਗਤ ਕਉ ਕੀਸ ਜੈ ਜੋ ਸਰੂਪੀ ਜੋ ਸੰਗ ਸਮਾਵੈ ਤੈ ਕਿਸੇ ਭੂਕਮ ਦ੍ਰਵਤਾ ਵੈ ਕਨਕ ਸ਼ਾਮਣ ਕਰਨੇ ਹਾਰ ਨਾਨਕ ਤੇ ਕਹਿਣਾ ਸਮਾਰ ਜਬ ਆਪਣੀ ਸੋਭਾ ਆਪਣੇ ਸੰਗ ਬਣਾਈ ਤਬ ਕੌਣ ਮਾਏ ਬਾਪ ਮਿੱਤਰ ਸੁਧ ਭਾਈ ਜਾ ਸਰਬ ਕਲਾਪੇ ਪ੍ਰਵੀਨ ਤਾ ਵੇਦਿਕ ਦੇਵ ਗਾਹਾਂ ਕੋ ਚੀਨ ਜਬ ਆਪਣੇ ਆਪ ਆਪ ਉਧਾਰੈ ਤੋ ਸਗਨ ਪਸੰਗਨ ਕਾਮ ਵਿਚਾਰੈ ਜੈ ਆਪਣੂ ਉੱਚ ਆਪਣਾ ਆਪਣੇ ਰਾਤਾ ਕੌਣ ਠਾਕਰ ਕੌਣ ਕਹੀਆ ਚੇਰਾ ਬਿਸਮਨ ਬਿਸਮਰੈ ਬਿਸਮਾਦ ਨਾਨਕ ਆਪਣੀ ਗਜਾ ਨੂੰ ਆਪ ਜੈ ਛਲ ਸ਼ੇਦ ਭੇਦ ਉਸ ਮਾਇਆ ਉਹ ਕਿਸੇ ਵਿਆਪਤ ਮਾਇਆ ਆਪ ਸਕੋ ਆਪੇ ਦੇਸ ਤੇ ਗੁੰਗਾ ਨਾਇ ਪ੍ਰਵੇਸ਼ ਜਾਏ ਕਿ ਕੁਵੰਤਾ ਦੇ ਕੌਣ ਚਿੰਤ ਕਿਸ ਲਾ ਕੇ ਚਿੰਤਾ ਜਾਏ ਆਪਣਾ ਆਪ ਆਪ ਤਿਆਰਾ ਦੇ ਕੁੰਗ ਦੇ ਕੌਣ ਸੁਨੇ ਹਾਰਾ ਵੋ ਬਿੰਦੂ ਤੇ ਉੱਚਾ ਨਾਨਕ ਆਪ ਸਕੋ ਆਪੇ ਪਾਹ ਉੱਚਾ ਜੈ ਆਪ ਰਚਿਓ ਪਰਪੰਚ ਅਕਾਰ ਤੈ ਗੁਣ ਮੈਂ ਕੀਨੋ ਵਿਸਥਾਰ ਪਾਪ ਹੁੰਦਾ ਪੈ ਕਹਾਵਤ ਕਹੁ ਨਰਕ ਕੋਈ ਸੁਰਗ ਕਹੁ ਸੁਰਗ ਬਛਾਵਤ ਆਲ ਜਲ ਮਾਇ ਜੰਜਾਲ ਹੋ ਮੈਂ ਮੋਹ ਭਰਮ ਪੈ ਪਾਰ ਦੁੱਖ ਸੁਖ ਮਾਨ ਅਪਮਾਨ ਪ੍ਰਕਾਰ ਕੀ ਉਬਰ ਖਿਆਨ ਆਪਣੇ ਖੇਲ ਆਪ ਕਰ ਦੇਖਿਆ ਖੇਲ ਸੰਕੋਚਿਆ ਤੋ ਨਾਨਕੀ ਕਹਿ ਜਾਇ ਆਪਗਤ ਭਗਤੇ ਆਪ ਜੈ ਪਸਰੇ ਪਸਾ ਸੰਤ ਪ੍ਰਤਾਪ ਦਹੂੰ ਪਾਕ ਆਪੇ ਧਨੀ ਹੁਣ ਕੀ ਸੋਭਾ ਨੂੰ ਹੂੰ ਬਣੀ ਆਪੇ ਕੌਤਕ ਕਰੇ ਅਨੰਦ ਚੋਜ ਆਪੇ ਰਸ ਭੋਗ ਨਿਰਯੋਗ ਜਿਸ ਭਾਵੈ ਤਿਸ ਆਪਣ ਨਾਏ ਲਾਵੈ ਜਿਸ ਭਾਵੈ ਤਿਸ ਖੇਲ ਖਿਲਾਵੈ

ਦੂਜਾ ਕਹਿਤ ਸਟਾਰ ਅਸ਼ਟਪਦੀ ਆਪ ਕਥੇ ਆਪ ਸੁਣਨੇ ਹਾਰ ਆਪੇ ਕਾ ਵਿਸਤਾਰ ਜਤ ਸਭਾਵਤ ਸਿਸ਼ਟ ਉਪਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਪਿੰਡ ਨਾ ਹੀ ਕਿਛ ਹੋਏ ਆਪਣ ਸੂ ਸਬਜੈਕਟ ਪ੍ਰੋਹੇ ਜਾਕੋ ਪ੍ਰਭ ਜੀ ਆਪ ਜਾਏ ਸਚ ਨਾਮ ਸੋਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਭ ਸਿਸ਼ਟ ਕਾ ਜੇਤਾ ਜੀ ਯੰਤਰ ਸਭ ਤਾਂ ਕੇ ਆਦ ਦੀਨ ਦਿਆਲ ਨਾਥ ਕੋ ਨਾਥ ਇਸ ਰਾਖੇ ਦਸ ਕੋਈ ਨੇ ਮਾਰੇ ਸੋ ਮੂੰਹ ਮਨੋ ਵਿਸਾਰ ਹੈ ਜਬਰ ਕਾਂ ਕੋ ਜਾਏ ਸਭ ਸ੍ਰੀ ਨਿਰੰਜਨ ਰਾਏ ਜੀ ਕੀ ਯੁਗ ਜਾ ਕੇ ਸਭ ਅੰਤ ਹਾਥ ਅੰਤਰਬਾਹ ਜਾਨੋ ਸਾਥ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾਸ ਦਾ ਬਲਿਆਰ ਪੂਰਨ ਪੂਰੇ ਦਿਆਲ ਸਭ ਰੂਪਤ ਹੋਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰਜਾਮੀ ਜੋ ਬਿਆਪ ਪ੍ਰਤਪਾਲਾ ਜੀ ਅਮਰੋ ਭਾਂਤ ਜੋ ਜੁਰ ਸੁਤ ਸਿਧਿਆਤ ਜਿਸ ਭਾਵਤ ਸਲੈ ਮਿਲਾਏ ਪਦ ਕਰੇ ਹਰ ਕੇ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨਾ ਨਾਨਕ ਜਾਣੇ ਜਾਂ ਲਾਗਾ ਰੇਖੇ ਨਾ ਤਸਕੀ ਜਸ ਨਾ ਬਿਰਤੀ ਜਾਏ ਸੇਵ ਕੋ ਸੇਵ ਆਪਣੇ ਆਯੂ ਕੰਬੂਜ ਪਰਮ ਪਦ ਪਾਈ ਸੀ ਉੱਪਰ ਨਾ ਵਿਚਾਰ ਜਾ ਕੇ ਮਨ ਬਸਿਆ ਨਿਰੰਕਾਰ ਬੰਧਨ ਤੋਰ ਪਏ ਨਿਰਵੈਰ ਅੰਦਨ ਪੁੱਜੇ ਗੁਰ ਕੇ ਪੈ ਰਹੇ ਲੋਕ ਸੁਖੀ ਪਰਲੋਕ ਸੁਹੇਲੇ ਨਾਨਕ ਕਰ ਪ੍ਰਭਾ ਪੇ ਮੇਲੇ ਸਾਧ ਸੰਗ ਮਿਲ ਕਰੋ ਉਹਨਾਂ ਦੇ ਗੁਣ ਗਾਉ ਪਰਮਾਨੰਦ ਰਾਮ ਨਾਮ ਕਰੋ ਵਿਚਾਰ ਦੁਰ ਰੱਬ ਦੇ ਕਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣਗਾਉ ਪ੍ਰਾਂਤਨ ਕੈ ਸੁਹਾਵ ਵਾਟ ਪਰ ਪ੍ਰਪੇ ਕੁਨੇ ਰਾ ਮਿਟੇ ਗਿਆਨ ਮਨਸਿਆਂ ਦੇ ਰਾ ਸੁਣੋ ਪ੍ਰਦੇਸ਼ ਦੇ ਬਸਾਵ ਮਨ ਛੇ ਨਾਨਿਕ ਬਲਪਾਵ ਅਲਤ ਬਦਲ ਸਵਾਰ ਰਾਮ ਨਾਮ ਮੰਤਰ ਉਧਾਰ ਪੂਰੇ ਗੁਰ ਕੀ ਪੂਰੀ ਦੇਖਿਆ ਜਿਸ ਮਨ ਬਸਿਆ ਤੇ ਸਾਜ ਪ੍ਰੀਖਿਆ ਮਨ ਤਨ ਨਾਮ ਜਪੋ ਲਿਵ ਲਾਏ ਦੁਖ ਦਰਦ ਮਨ ਤੇ ਪਉ ਜਾਏ ਸਚ ਵਪਾਰ ਕਰੋ ਵਪਾਰੀ ਦਰਗਹਿ ਨੇ ਵਿਖੇ ਤੁਮਾਰੀ ਟੇਕਾ ਏਕਾ ਟੇਕ ਰਾ ਕੁਮਨ ਮਾਏ ਨਾਨਕ ਬਉ ਨਾ ਬਹਿ ਜਾਏ ਤਿਸ ਤੇ ਦੂਰ ਕਾਂ ਕੋ ਜਾਏ ਉਬਰੇ ਰੱਖ ਨਾ ਹਰਤੇ ਆਏ ਨਰ ਪਹੁੰਚ ਜਾ ਪੇ ਸਗਲ ਪਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟਾ ਜਿਸ ਪ੍ਰਭ ਰੱਖੇ ਤੇ ਨਾ ਹੀ ਦੂਖ ਨਾਮ ਜੋ ਤੁਮਨ ਵਸ ਸੁਖ ਜਿਨ ਰਜਾਏ ਮਿਟੇ ਹੰਕਾਰ ਤੇ ਸਿਨ ਕੋਈ ਨਾ ਪਹੁੰਚਣ ਹਾਰ ਸਿਰ ਉੱਪਰ ਠਾਡਾ ਗੁਰਸੂਰਾ ਨਾਨਕ ਦਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖ ਦੁਦਰ ਸ੍ਰਿਸ਼ਟ ਚੰਨ ਕਮਲ ਜਾ ਕੇ ਅਨੂਪ ਸਬਲ ਦਰਸ਼ਨ ਸੁੰਦਰ ਰੂਪ ਤਨ ਸੇਵਾ ਸੇਵਕ ਪ੍ਰਵਾਣ ਅੰਤਰਜਾਮੀ ਪੁਰਖ ਵਿਧਾਨ ਜਿਸ ਮਨ ਬਸਿਆ ਸੋਤ ਨਿਹਾਲ ਦਾ ਕਨਕਨਾਵਤ ਕਾਲ ਅੰਮ੍ਰਿਤ ਪੇ ਅੰਮ੍ਰਿਤ ਪਦ ਪਾਇਆ ਸਾਧ ਸੰਗ ਨਾਨਕ ਕਰ ਧਿਆਇਆ ਸਲੋਕ ਗਿਆਨ

ਨਾਨਕ ਇਹ ਗੁਣ ਨਾਮ ਸੁਖਮਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।

ਨਾਨਕ ਸ਼ਬਦ ਅਪਾਰ ਤਿੰਨ ਸਭ ਕੀ ਸਸਾਰਿਆ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰਿਥਵੀ ਨਵ ਖੰਡਣ ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰਿਥਵੀ ਨਵ ਖੰਡਣ ਬਿਸਰੰਤ ਹਰ ਗੋਪਾਲ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਕੌਤਕ

This isn't

Eso, que eso.

ਕਬੂ ਕੇ ਸੁਣ ਹੈ ਮਨ ਰੇ ਕਿਉਂ ਛੁੱਟੇ।

ਸੁਚੋਪਣ ਧਨ ਪਛਤਾਣੀ ਗਿਆ ਸੁਜੋਬਣ ਗਿਆ ਸੁਜੋਬਣ ਧਨ ਪਛਤਾਣੀ ਗਿਆ ਸੁਜੋਬਣ ਧਨ

सोहंग आप पछाणिए शब्द भेद पतिया गुरमुखी आप पछाणिए।

जालो ऐसीरीत जितना प्यारा विसरे जालो ऐसीरीत।

ਸੁਣ ਸਜਣੀ ਦੂਤ ਮੂਏ ਬਿਖ ਖਾਈ ਜਬ ਕੀ ਉਪਜੀ ਤਬ ਕੀ ਤੈਸੀ ਰੰਗੁਲ ਪਹੀ ਮਨ ਪਹੀ ਸਹਿਜ ਸਮਾਧ ਸਦਾ ਲਿਵ ਹਰ ਸਿਓ ਜੀਨਾ ਹਰ ਗੁਣ ਗਾਈ ਗੁਰ ਕੈ ਸ਼ਬਦ ਰਤਾ ਬੈਰਾਗੀ ਨਿਧ

ਸੋਚਣ ਕੱਢੀਏ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀਏ ਜਾਂ ਰਹਿਣਾ ਨਾਹੀ ਐਤ ਜਗ ਤਾਂ ਕਾਇਤ ਗਾਰ ਬਹਨੀਏ ਮੰਦਾ ਕਿਸੇ ਨਾ ਆਖੀਏ ਪੜ ਅੱਖਰ ਇਹੋ ਬੁਝੀਏ ਮੂਰਖੇ

0: ਕਸਮੋ ਅਗਲੀ ਉਹ ਜੋ ਫੇ ਤੂੰ ਨਾ ਖਾਏ ਖਸਮੈ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ ਮੋਏ ਮੋਏ ਪਾਣਾ ਖਾਏ ਜਿਸ ਦਾ ਦਿੱਤਾ ਖਾਬਣਾ
1: ਦਿਸ ਰਹੀ ਹੈ ਸ਼ਾਬਾਸ਼।

ਖੜਗ ਕੇਤ ਮੈਂ ਸ਼ਰਨ ਤਿਆਰੀ ਆਪ ਹੱਸਦਾ ਲਿਹ ਉਬਾਰੀ ਸਰਬ ਠੌਰ ਮੋ ਦੁਸ਼ਟ ਦੋਖ ਤੇ।

ਸਰਦਾ ਜਿਸਨੂੰ ਕਰੇ ਰਹਿਮ ਤਿਸਨਾ ਵਿਸਾਰਦਾ ਆਪ ਉਪਾਵਣ ਹਾਰ ਆਪੇ ਹੀ ਮਾਰਦਾ।

ਜਿਸ ਨੂੰ ਸਾਜਨ ਰਾਖ ਸੀ ਸ੍ਰੀ ਮੁਖ ਵਾਕ ਪਾਤਸ਼ਾਹ ਦਸਵੀਂ ਜਿਸ ਨੂੰ ਸਾਜਨ ਰਾਖ ਸੀ ਦੁਸ਼ਮਣ ਕਵਨ ਵਿਚਾਰ ਸ਼ਵੈ ਨਾ ਸ਼ਕੈ ਤੈ ਸ਼ਾਹਿ ਨੈ ਬਲ ਜਾਹਿ ਗਵਾਰ ਜਿਸ ਨੂੰ ਸਾਜਨ ਰਾਖ ਸੀ।

ਅਨਕ ਰੂਪ ਧਾਰ ਪ੍ਰਗਟਿਆ ਖਾਲਸਾ ਮੇਰਾ ਰੂਪ ਹੈ ਖਾਸ ਅਨਕ ਰੂਪ ਧਾਰ ਪ੍ਰਗਟਿਆ ਹੈ ਏਕ ਅਕੇਲਾ ਧੰਨ ਗੁਰੂ ਗੋਬਿੰਦ ਸਿੰਘ ਜੀ ਜੈਸਾ ਤੂੰ ਤੈਸਾ ਤੂੰ ਹੈ ਕਿਆ ਉਪਮਾ ਦੀਜੈ।

ਤੇਰੇ ਬੰਕੇ ਲੋਇਣ ਦੰਤਰੀ ਸਨ ਵਿਸਾਲ ਲਾਲ ਲੈ ਨੈਨੰ ਮਹਾਰਾਜ ਸੋਹੰ ਤਿਗੰ ਆਸਮਾਲੰ ਹਸੰ ਕੋਟ ਕਰੋਹੰ।